ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੂਟ ਮਹੱਲਾ ਪੰਜਵਾਂ, ਕਰ ਇਸਨਾਨ ਸਿਮਰ ਪ੍ਰਭ ਆਪਣਾ, ਮੰਤਨ ਭੈ ਅਰੋਗਾ, ਕੋਟ ਬਿਘਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ, ਬਾਣੀ ਪ੍ਰਭ ਪ੍ਰਾਣੀ ਸਭ ਸੁਭਾਖਿਆ, ਗਾਓ ਸੁਣੋ ਪੜ੍ਹੋ ਨਿਤ ਭਾਈ, ਗੁਰਪੂਰੇ ਤੂੰ ਰਾਖਿਆ ਰਹਾਉ, ਸਾਚਾ ਸਹਿਮਤ ਲੜਾਈ, ਭਗਤ ਬਛਲ ਦਿਆਲਾ, ਸੰਤਾਂ ਕੀ ਪੈ ਰੱਖਦਾ ਆਇਆ, ਆਦ ਬਿਰਦ ਵਿੱਚ ਪਾਲਾ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਹਰ ਵੇਲਾ ਮੁਖ ਪਾਵੋ, ਜਰਾ ਮਰਾ ਤਾਪ ਸਭ ਨਾਸਾ, ਗੁਣ ਗੋਬਿੰਦ ਨਿਤ ਗਾਵੋ, ਸੁਣੀ ਅਰਦਾਸ ਸੁਭਾਨੀ ਮੇਰੇ, ਸਰਬ ਕਲਾ ਬਣਿਆਈ, ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਬੜਿਆਈ, ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਬੜਿਆਈ, ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੇ, ਜਨਮ ਮਰਨ ਦੁੱਖ ਜਾਏ, ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਗੁਰ ਸਿਉਂ ਝੱਟੀਐ, ਤੁਰ ਡਿਛੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ

ਧਨ ਗੁਰਮਤੀ ਪਾਏ, ਕਾਚਾ ਧਨ ਹੁਣ ਆਵੇ ਜਾਏ। ਰਹਾਉ ਮਨ ਮਖ ਭੁੱਲੇ, ਸਭ ਮਰੇ ਗਵਾਰ। ਭਬ ਜਰ ਡੂਬੇ, ਨਾ ਉਰਵਾਰ ਨਾ ਪਾਰ। ਸਤਿਗੁਰ

0: ਸਿੱਧ ਸਾਧਕ ਪਰਸੇ ਸਭ ਲੋਏ, ਪੂਰੇ ਭਾਗ ਪ੍ਰਾਪਤ ਹੋਏ। ਸਭ ਕੁਛ ਸਾਚਾ ਸਾਚਾ ਹੈ ਸੋਏ, ਉੱਤਮ ਬ੍ਰਹਮ ਪਛਾਣੇ ਕੋਏ। ਸੱਚ ਸਾਚਾ ਸੱਚ ਆਪ ਦੜਾਏ, ਨਾਨਕ ਆਪੇ ਵੇਖੇ ਆਪੇ ਸੱਚ ਲਾਏ। ਸਭ ਕੁਛ ਸਾਚਾ ਸਾਚਾ ਹੈ ਸੋਏ, ਉੱਤਮ ਬ੍ਰਹਮ ਪਛਾਣੇ ਕੋਏ। ਸੱਚ ਸਾਚਾ ਸੱਚ ਆਪ ਦੜਾਏ, ਨਾਨਕ ਆਪੇ ਵੇਖੇ ਆਪੇ ਸੱਚ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਤੀਜਾ। ਕਾਚਾ ਧਨ ਸਾਂਚੇ ਮੂਰਖ ਗਵਾਰ, ਮਨਮੁਖ ਭੁੱਲੇ ਅੰਧ ਗਵਾਰ। ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਣਿਆਵੇ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਬੰਦ, ਗੁਰਪ੍ਰਸਾਦ ਜਪ ਆਦਿ ਸੱਚ, ਪ੍ਰਸਾਦ ਸੱਚ ਹੈ ਪੀ ਸੱਚ, ਨਾਨਕ ਹੋਚੀ ਪੀ ਸੱਚ। ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਭੁੱਖਿਆਂ ਭੁੱਖ ਨਾਲ ਤ੍ਰੀਜੇ ਬੰਨਾ ਪੁਰੀਆਂ ਭਾਰ। ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ,
1: ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ।
0: ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ,
1: ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ।
0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ,
1: ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ।
0: ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ,
1: ਨਾਨਕ ਹੁਕਮੇ ਜੇ ਬੁੱਝੈ ਤਾਂ ਹਮੈ ਕਹੈ ਨਾ ਕੋਈ।
0: ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ,
1: ਗਾਵੇ ਕੋ ਗੁਣ ਵਡਿਆਈ ਆਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ।
0: ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰਦੇ,
1: ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹੱਥ ਰਹ ਦੂਰ।
0: ਕਥਨਾ ਕਥੀ ਨੇ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ।
1: ਦੀਦਾ ਦੇ ਲੈ ਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ।
0: ਹੁਕਮੇ ਹੁਕਮ ਚਲਾਹੇ ਰਾਹੂ, ਨਾਨਕ ਬਿਗਤੇ ਬੇਪਰਵਾਹੁ।
1: ਸਾਚਾ ਸਾਹਿਬ ਸਾਚ ਨਾਹੇ, ਪਾਖਿਆ ਪਾਉ ਅਪਾਰ।
0: ਆਖੇ ਹੈ ਮੰਗਹਿ ਦੇਹ ਦੇ ਦਾਤ ਕਰੇ ਦਾਤਾਰ,
1: ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ।
0: ਮੂੰਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ,
1: ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ।
0: ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ,
1: ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ।
0: ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਣ ਸੋਏ।
1: ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ।
0: ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ।
1: ਗੁਰਮੁਖ ਨਾਦਮ ਗੁਰਮੁਖ ਵੇਦਮ, ਗੁਰਮੁਖ ਰਹਿਆ ਸਮਾਈ।
0: ਗੁਰ ਈਸ਼ਵਰ ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ।
1: ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨ ਜਾਈ।
0: ਗੁਰਾ ਇਕ ਦੇਹ ਬਝਾਈ ਸਭਨਾ।

0: ਪੁਰਾਇਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ
1: ਜੁਗਚਾਰੇ ਆਰਜਾ ਹੋਰ ਦਸੋਣੀ ਹੋਏ
0: ਨਵਾਂ ਖੰਡਾਂ ਵਿੱਚ ਜਾਣੀਏ ਨਾਲ।

0: ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਧਰਤ ਧਵਲ
1: ਆਕਾਸ਼
0: ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
1: ਸੁਣੇ ਈਸ਼ ਬਰਮਾ ਇੰਦ ਸੁਣੇ ਮੁਖ ਸਲਾਹਣਮੰਦ
0: ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਸੁਣੇ ਸਤ ਸੰਤੋਖ ਗਿਆਨ ਸੁਣੇ ਅੱਠ ਸੱਠ ਕਾ ਇਸਨਾਨ ਨਾਨਕ ਭਗਤਾਂ ਸਦਾ ਵਿਗਾ

0: ਸਾਰੇ ਗੁਰਸਿੱਖ ਮੰਨੇ ਨਾਨਕ ਭਵੇ ਨਾ ਭਿੱਖ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਏ
0: ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ
1: ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ।

0: ਕੌਣ ਕੂਤ,
1: ਕੀਤਾ ਪਸਾਓ ਏਕੋ ਖਵਾਓ, ਦਿਸਦੇ ਹੋਏ ਲੱਖ ਦਰਿਆਓ,
0: ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ,
1: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ,
0: ਅਸੰਖ ਜਪ ਅਸੰਖ ਭਾਓ, ਅਸੰਖ ਪੂਜਾ ਅਸੰਖ ਤਪ ਤਾਓ,
1: ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ,
0: ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ,
1: ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਹ ਲਿਵਲਾਏ ਤਾਰ,
0: ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ,
1: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ,
0: ਅਸੰਖ ਮੂਰਖ ਅੰਧ ਕੋਰ, ਅਸੰਖ ਚੋਰ ਹਰਾਮ ਕੋਰ,
1: ਅਸੰਖ ਅਮਰ ਕਰ ਜਾਹੇ ਚੋਰ, ਅਸੰਖ ਗਲ ਵਡਾ ਤਿਆਗ ਮਾਹੇ,
0: ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੁੜਿਆਰ ਕੂੜੇ ਫਰਾਹੇ,
1: ਅਸੰਖ ਮਲੇਸ਼ ਮਲ ਪਖਾਹੇ, ਅਸੰਖ ਨਿੰਦਕ ਸਿਰ ਕਰੇ ਭਾਰ,
0: ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ,
1: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ,
0: ਅਸੰਖ ਨਾਭ ਅਸੰਖ ਥਾਭ, ਅਗੰਮ ਅਗੰਮ ਅਸੰਖ ਲੋ,
1: ਅਸੰਖ ਕਹੇ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹਾ, ਅਖਰੀ ਗਿਆਨ ਗੀਤ ਗੁਣ ਗਾਹਾ,
0: ਅਖਰੀ ਲੇਖਣ ਬੋਲਣ ਵਾਣ, ਅਖਰਾ ਸਿਰ ਸੰਜੋਗ ਵਖਾਣ,
1: ਜਿਨੇ

0: ਕੋਈ ਬਿਨ ਗੁਣ ਕੀਤੇ ਭਗਤ ਨਾ
1: ਹੋਏ। ਸਵਾਸਥ ਆਸ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ।
0: ਕਵਣ ਸੁਬੇਲਾ ਵਖਤ ਕਵਣ, ਕਵਣ ਥਿਤ

0: ਪਤਾਲਾ ਪਤਾਲ ਲਖ ਅਗਾਸਾ ਆਗਾਸ
1: ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਬਾਤ
0: ਸਹਿਸ ਅਠਾਰਾਂ ਕਹਿਣ ਕਤੇਬਾ ਅਸਲੂ ਇੱਕ ਧਾਤ

0: ਤੇ ਵਾਹਾ ਪਵੇ ਸਮੁੰਦ ਨਾ ਜਾਣੀਏ
1: ਸਮੁੰਦ ਸਾਹ ਸੁਲਤਾਨ ਗਿਰਹਾ ਸਿੱਧੀ ਮਾਲ ਧਨ
0: ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ
1: ਅੰਤ ਨਾ ਸਿਫਤੀ ਕਹਿ ਨਾ ਅੰਤ ਅੰਤ ਨਾ ਕਰਨੇ ਦੇ ਨਾ ਅੰਤ
0: ਅੰਤ ਨਾ ਵੇਖਣ ਸੁਣ ਨਾ ਅੰਤ ਅੰਤ ਨਾ

0: ਜਿਸ ਨੂੰ ਬਖਤੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ
1: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ
0: ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਭਾਏ ਅਮੁੱਲਾ ਸਮਾਏ
1: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
0: ਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ।

0: ਦਰ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ
1: ਵਾਚੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ
0: ਕੀਤੇ ਰਾਗ ਪਰਿ ਸਿਉ ਕਹੀਐਨ ਕੀਤੇ ਗਾਵਣ ਹਾਰੇ
1: ਗਾਵੇ ਤੁਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਨ ਲਿਖ ਲਿਖ ਧਰਮ ਵਿਚਾਰੇ
1: ਗਾਵੇ ਈਸ਼ਰ ਵਰਮਾ ਦੇਵੀ ਸੋਹਣ ਸਦਾ ਸਵਾਰੇ
0: ਗਾਵੇ ਇੰਦ ਇੰਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ
1: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
0: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ
1: ਗਾਵਨ ਪੰਡਤ ਪੰਡਰ ਖੀਸਰ ਜੁਗ ਜੁਗ ਵੇਦਾ ਨਾਲੇ
0: ਗਾਵੇ ਮੋਹਣੀਆਂ ਮਨ ਮੋਹਨ ਸੁਰਗ

0: ਸੂਈ ਸੂਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ
1: ਹੈਪੀ ਹੋਸੀ ਜਾਏ ਨਜਾਸੀ ਰਚਨਾ ਜਿਨ ਰਚਾਈ
0: ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਅਪਾਈ
1: ਕਰ ਕਰ ਵੇਖੈ ਕੀਤਾ ਆਪਣਾ।

0: ਤੀਤ
1: ਆਏ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ
0: ਆਦੇਸ ਸੇ ਆਦੇਸ ਆਦ ਨੀਰ ਨਾਦ ਨਾਹਤ ਜੁਗ ਜੁਗੇ ਕੋ ਵੇਸ
1: ਭੁਕਤ ਗਿਆਨ ਦਇਆ ਭੰਡਾਰਨ ਘੜ ਘੜ ਵਾਜੇ ਨਾਦ
0: ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਵਰਾ ਸਾਧ
1: ਸੰਯੋਗ ਵਿਯੋਗ ਦੇ ਕਾਰ ਚਲਾਵੇ

0: ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ
1: ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ
0: ਜਿਵ ਤਿਸ ਪਾਵੇ ਤਿਵੇ ਚਲਾਵੇ ਜਿਵ ਹੋਵੇ ਫਰਮਾਨ
1: ਉਹ ਵੇਖੇ ਉਨਾ ਨਦਰ ਨਾ ਆਵੇ ਬਹੁਤਾ ਇਹੋ ਵਿਡਾਨ
0: ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ
0: ਪਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ
1: ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
0: ਇੱਕ ਦੂਜੀ ਬੋ ਲੱਖ ਹੋਵੇ ਲੱਖ ਹੋਵੇ

0: ਤੇ ਛੁਟੈ ਸੰਸਾਰ।
1: ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨਾ ਕੋਏ।
0: ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ।
1: ਜਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ, ਜਿਸ ਵਿੱਚ ਜੀਵ ਦੁੱਧ ਕੇ ਰੰਗ, ਤਿਨਕੇ ਨਾਮ।

0: ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ।
1: ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ।
0: ਕੀਤੇ ਪਵਨ ਪਾਣੀ ਬਸੰਤਰ, ਕੀਤੇ ਕਾਨ ਮਹੇਸ਼,
1: ਕੀਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ,
0: ਕੀਤੀਆ ਕਰਮ ਭੂਮੀ ਮੇਰ, ਕੀਤੇ ਕੀਤੇ ਤੂੰ ਉਪਦੇਸ਼,
1: ਕੀਤੇ ਇੰਦ ਚੰਦ ਸੂਰ, ਕੀਤੇ ਕੀਤੇ ਮੰਡਲ ਦੇਸ,
0: ਕੀਤੇ ਸਿੱਧ ਬੁੱਧ ਨਾਥ, ਕੀਤੇ ਕੀਤੇ ਦੇਵੀ ਵੇਸ,
1: ਕੀਤੇ ਦੇਵ ਦਾਨਵ ਮੁਨ, ਕੀਤੇ ਕੀਤੇ ਰਤਨ ਸਮੁੰਦ,
0: ਕੀਤੀਆ ਖਾਣੀ ਕੀਤੀਆ ਬਾਣੀ, ਕੀਤੇ ਪਾਤ ਨਰਿੰਦ,
1: ਕੀਤੀਆ ਸੁਰਤੀ ਸੇਵ, ਕੀਤੇ ਨਾਨਕ ਅੰਤ ਨਾ ਅੰਤ,
0: ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਜਿੱਥੇ ਨਾਲ ਵਿਨੋਦ ਕੋਲ ਆਨੰਦ,
1: ਸਰਮ ਖੰਡ ਕੀ ਬਾਣੀ ਰੂਪ, ਜਿੱਥੇ ਘਾੜਤ ਘੜੀਏ ਬਹੁਤ ਅਨੂਪ,
0: ਕਾਕੀਆ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੇ ਪਿਛੇ ਪੁਛਤਾਏ,
1: ਜਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੇ ਸਿਰਾਂ ਸਿੱਧਾਂ ਕੀ ਸੁਧ,
0: ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ,
1: ਜਿੱਥੇ ਜੋਧ ਮਹਾਂਬਲ।

0: ਜਿਨਕੇ ਰਾਮ ਬਸੇ ਮਨ ਮਾਹੇ,
1: ਤਿੱਥੇ ਭਗਤ ਬਸੈ ਕੇ ਲੋਕ ਕਰੇ ਆਨੰਦ ਸੱਚਾ ਮਨ ਸੋਏ,
0: ਸੱਚ ਖੰਡ ਬਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ,
1: ਜਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ,
0: ਜਿੱਥੇ ਲੋ ਲੋ ਆਕਾਰ ਜੇ

0: ਕਾਲਮ ਕਲਾਸਮ ਜਗਤ ਕਾਲ ਪੁਰਖਾ ਦੇਸ
1: ਧਾਮ ਸੋ ਪਰਮ ਰਹਿਤ ਪੂਤਿਆ ਲਖ ਭੇਸ
0: ਅੰਦਰਾਗ ਨਰੰਗ ਜਾਕੇ ਜਾਤ ਪਾਤ ਨਾਮ
1: ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਨਾਮ ਆਪ
0: ਭੂਮੀ ਕਾਨੁਸਤ ਦੇਕ ਪੁਰਖ ਅਬਦੂਤ
1: ਗਰਭ ਗੰਜਨ ਸਰਬ ਪੰਜਨ ਆਦ ਰੂਪ ਅਸੂਤ
0: ਅੰਗਹੀਨ ਭੰਗ ਨਾਤਮ ਏਕ ਪੁਰਖ ਅਪਾਰ
1: ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ
0: ਸਰਵੰਤਾ ਸਰਵੰਤਾ ਸਰਬ ਤੇ ਅਨਭੇਖ
1: ਸਰਬ ਸ਼ਾਸਤਰ ਨਾ ਜਾਣੀਏ ਜੈ ਰੂਪ ਰੰਗ ਅਰ ਲੇਖ
0: ਵਿਦਵਾਨ ਜਾਕੇ ਨਿਤ ਭਗਤ ਨਿਤ
1: ਸਿਮਰਤ ਪ੍ਰਾਣ

0: ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੀ ਚਤਰ ਚੱਕਰ ਜਾਨੀ
1: ਚਤਰ ਚੱਕਰ ਵਰਤੀ ਚਤਰ ਚੱਕਰ ਪਰਤੀ ਚਤਰ ਚੱਕਰ ਪਾਲੇ ਚਤਰ ਚੱਕਰ
0: ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਚਤਰ ਚੱਕਰ

0: ਕਿ ਸ਼ਾਹਨ ਸ਼ਾਹ ਕਾਰਨ ਕੁਨੰਦਾ ਕਿ ਰੋਜੀ ਦੇ ਹੰਦ ਹੈ
1: ਰਾਜ ਕਰਹੀ ਮੈਂ ਕਿ ਕਰਮੰ ਕਰੀ ਮੈਂ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ
0: ਸਰਬਤਰ ਮਾਨੇ ਕਿ ਸਰਬਤਰ ਦਾਨੇ ਕਿ ਸਰਬਤਰ ਗਾਉਣੇ ਕਿ ਸਰਬਤਰ ਭਾਉਣਾ ਹੈ
1: ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ
0: ਸਰਬਤਰ ਦੀਨਾ ਕਿ ਸਰਬਤਰ ਲੀਨਾ ਕਿ ਸਰਬਤਰ ਜਾਓ ਕਿ ਸਰਬਤਰ ਭਾਹੋ
1: ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ ਕਿ ਸਰਬਤਰ ਕਾਲ ਹੈ ਕਿ ਸਰਬਤਰ ਬਾਲ ਹੈ
0: ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੀਖੀ ਕੇ ਸਰਬਤਰ ਭੀਖੀ
1: ਸਰਬਤਰ ਕਾਜ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਕੇ
0: ਸਰਬਤਰ ਪ੍ਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ
1: ਸਰਬਤਰ ਮਾਨੀ ਹੈ ਸਦੈ ਬੰਗ ਪ੍ਰਧਾਨੀ ਹੈ ਕਿ ਸਰਬਤਰ ਜਾਪੀ ਹੈ ਕਿ ਸਰਬਤਰ
0: ਸਰਬਤਰ ਭਾਨ ਹੈ ਕਿ ਸਰਬਤਰ ਮਾਨ ਹੈ ਕਿ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰ ਹੈ
1: ਸਰਬੰਗ ਕਲੀ ਮੈਂ ਕਿ ਪਰਮੰਗ ਵਹੀ ਮੈਂ ਕਿ ਆਕਲ ਅਲਾਮੇ ਕਿ ਸਾਹਿਬ ਕਲਾਮੇ
0: ਹੁਸਨ ਵਜੂ ਤਮਾਮ ਅਲ ਰਜੂ ਹੈ ਮੈਂ ਸੋ ਸਲਾਮ ਹੈ ਸਲੀ ਖਤਮ ਦਾਮ ਹੈ
1: ਗਰੀਬਲ ਸ਼ਿਕਸਤ ਹੈ ਗਰੀਬਲ ਪਰਸਤ ਹੈ ਬਿਲੰਦਲ ਮਕਾਨੇ ਜ਼ਮੀਨ
0: ਤਮਾਮ ਰਜੂਲ ਨਿਧਾਨ ਹਰੀ ਫੁਲ ਜੀ ਮਰ ਜਾ ਇੱਕ ਯਕੀਨ ਹੈ
1: ਤਰੰਗ ਹੈ ਅਪੇਦ ਹੈ ਅਪੰਗ ਹੈ ਜੀ ਜਲ ਨਿਵਾਸ ਹੈ ਗਰੀਬ ਖਰਾਜ ਹੈ
0: ਸੁਭਦਰ ਮੁਕਤ ਭੂਤਾਂ ਪ੍ਰਭਕਤ ਪ੍ਰਭ ਹੈ ਸੁਜਗ ਸੁਦਾ ਹੈ
1: ਸਦੈਵੰ ਸਰੂਪ ਹੈ ਅਪੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਬ ਸਾਜ ਹੈ
0: ਸਮਸਤ ਸਲਾਮ ਸਦੈ ਬਲ ਕਾਮਨ ਬਾਸ ਰੂਪ ਹੈ ਗਾਦ ਅਨੂਪ ਹੈ
1: ਓਂ ਗਾਦ ਰੂਪੇ ਅਨਾਗ ਸਰੂਪੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇ
0: ਤ੍ਰਿਪੰਗੀ ਤ੍ਰਿਪਾਦੇ ਗੰਜੇ ਅਗਾਦੇ ਸੁਭੰਗ ਸਰਭਾਗੇ ਸਰਬ ਅਨੁਰਾਗੇ
1: ਭਗਤ ਸਰੂਪ ਹੈ ਸ਼ੁਚ ਹੈ ਅਸ਼ੂਤ ਹੈ ਕਿ ਨਰਕਨ ਪ੍ਰਨਾਸ ਹੈ ਪ੍ਰਜਵਲ ਪ੍ਰਭਾਸ ਹੈ
0: ਸਦਾ ਭੰਗ ਸਦਾ ਭੋਗ ਸਰੂਪ ਪ੍ਰਜੋਗਤ ਅਨੂਪ ਹੈ
1: ਸਦਾ ਹੈ ਵਿਭੁਕਤ ਪ੍ਰਭਾ ਹੈ।

0: ਕਿ ਹਾਜ਼ਰ ਹਜ਼ੂਰ ਹੈ ਮੇਰੇ ਸੋ ਸਲਾਮ ਹੈ ਸਮਸਤ ਕਲਾਮ ਹੈ
1: ਸਾਹਿਬ ਦਿਮਾਗ ਹੈ ਕਿ ਉਸਰਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੇ
0: ਰੋਜੀ ਦੇਂਦਾ ਕਿ ਰਾਜ ਕਰੇਂਦਾ ਕਰੀਮੁਲ ਕਮਾਲ ਹੈ ਕਿ ਸੁਲ ਜਮਾਲ ਹੈ
1: ਕਰੀਮੁਲ ਖਿਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸ਼ਿਕਨ ਹੈ ਹਿਰਾਸੁਲ ਫਿਕਨ ਹੈ
0: ਬਰਨਾਸ ਸਮਸਤ ਨਿਵਾਸ ਹੈ ਗੰਜਲ ਗਨੀਮ ਹੈ ਰਜਾਇ ਕਰੀਮ ਹੈ
1: ਸਮਸਤ ਜਵਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰਗ ਪਰਨਾਸ ਹੈ ਬੈਸੁਲ ਨਿਵਾਸ ਹੈ
0: ਸਰਬਲ ਗਵਾਨ ਹੈ ਮੇਰ ਸਰਵਾਨ ਹੈ ਤਮਾਮਲ ਤਮੀਜ ਹੈ ਸਮਸਤ ਲਜੀਜ ਹੈ ਕਰੀਮੁਲ ਕਮਾਲ ਹੈ ਜੁਰਤ ਜਮਾਲ ਹੈ
1: ਸਵਰੂਪ ਹੈ ਕਿ ਮਿਤੋ ਬਭੂਤ
0: ਹੈ ਆਤਮ ਪ੍ਰਭਾ ਚੱਲਣ ਨੰਗ

0: ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ
1: ਅੰਗ ਆਸਨ ਭੰਗ ਉਪਮਾ ਪਾਰ ਗਤ ਮਿਤ ਉਧਾਰ
0: ਜਲ ਥਲ ਮਨ ਦਸ ਵਿਸ ਭੰਨ ਜਲ ਥਲ ਮਨ ਦਸ ਵਿਸ ਬੇਅੰਤ
1: ਅਨੁਭਵਨਾਸ ਤ੍ਰਿਤਤੁਰਾਸ ਆਜਨ ਬਾਹੋ ਏਕ ਸਦਾ
0: ਓਮਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ।

0: ਓੰਕਾਰ ਸਤਿਗੁਰੂ ਪ੍ਰਸਾਦ ਪਾਤਸ਼ਾਹ ਦਸਵੀਂ ਤੋਂ ਪ੍ਰਸਾਦ ਸਵਈ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਪੂਰੇ ਘਰ ਜੋਗ ਜਤੀ ਕੇ
1: ਸੂਰ ਸੁਰਾਤਨ ਸੁਧ ਸਿਧਾਨ ਕੇ ਸੰਤ ਸਮੂਹ ਅਨੇਕ ਮਤੀ ਕੇ
0: ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਉਨ ਦੇਖੀਤ ਪ੍ਰਾਣ ਪਤੀ ਕੇ
1: ਸ੍ਰੀ ਭਗਵਾਨ ਕੀ ਪਾਈ ਕਿਰਪਾ ਹੂਤੇ ਏਕ ਰਤੀ ਬਿਨੇ ਏਕ ਰਤੀ ਕੇ
0: ਮਾਤਮ ਰੰਗ ਦਰ ਜਰ ਸੰਗ ਨੂਪ ਤੰਗ ਸੁਰੰਗ ਸਵਾਰੇ
1: ਕੋਟ ਤੁਰੰਗ ਕਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ
0: ਰੰਗ ਭੂ ਭਲੀ ਬਦਨੇ ਆਪ ਸੀਸਨ ਜਾਤ ਵਿਚਾਰੇ
1: ਇੱਥੇ ਪੈ ਤੂੰ ਕਹਾਂ
0: ਢੋਲ ਮਿਰਦੰਗ ਨਗਾਰੇ
1: ਗੁੰਜਤ ਗੂੜਕ ਜਾਨਕ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ
0: ਭਗਵਾਨ ਕੇ ਭੂਪਤ ਕੌਣ ਗਨੈ ਨੀ ਜਾਤ ਵਿਚਾਰੇ
1: ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਆਤਮਦਾਨ ਸੰਜਮ ਨੇਮ ਅਨੇਕ ਬਸਿਖੈ
1: ਵੇਦ ਪੁਰਾਣਿਕ ਦੇਵ ਕੁਰਾਨ ਜਮੀਨ ਜਮਾਨ ਸਬਾਨ ਕੇ
0: ਜਤ ਜਾ ਧਾਰ ਸਬ ਸਬ ਚਾਰ ਹਜ਼ਾਰ ਕ ਦੇਖੈ
1: ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ।

0: ਸਤਰ ਸਵੈ ਅਵਲੋਕ ਛਪੈਗੇ
1: ਮਨ ਇੰਦਰ ਨਿਰਾਧ ਭਜੰਤਰ ਲੋਕ ਰਾਜ ਕਰੇਂਗੇ
0: ਕੋਟਿ ਸ਼ਨਾਨਕ ਜਾਨਕ ਦਾਨ ਅਨੇਕ ਸਵੰਬਰ ਸਾਜ ਵਰੇਂਗੇ
1: ਸਰਬ ਸੰਸਾਰ ਜੀ ਪਤਾ ਅੰਤ

0: ਪਛਾ
1: ਸ਼੍ਰੀ ਰਾਖਨ ਹਾਰੇ ਸਾਹਿਬ ਸੰਸਾਰ ਪਿਆਰੇ
0: ਦੁਸ਼ਟ ਕੇ ਹੰਤਾ ਤੁਮੋ ਪੁਰੀ ਚਤੁਰਦਸ਼
1: ਕਾਲ ਪਾਏ ਬ੍ਰਹਮਾ ਬਬ ਧਰਾ ਕਾਲ ਪਾਏ

0: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ
0: ਰਾਗ ਰਤਨ ਪਰਵਾਰ ਪਰੀਆਂ

0: ਸਭ ਗਵਾਈਆਂ,
1: ਹਰਸ਼ਾਂ ਸੁਖ ਮਨਾਏ ਵਸਿਆ ਜਨੇਸ਼ਾਂ ਸਭ ਪਜਾਈਆਂ,
0: ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ,
1: ਜੈ ਨਾਮ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ,
0: ਪੰਚ ਸ਼ਬਦ ਘਰ ਸਭਾਗੈ ਘਰ

0: ਜਾਣਿਆ
1: ਨਾਮ ਸਦਾ ਗੁਰੂ ਦੀ ਕਿਰਪਾ ਕਰੇ ਪਿਆਰਿਆ
0: ਕਿਰਪਾ ਕਿਲ ਵਿਖਰਤੇ ਗਿਆਨ ਅੰਜਨ ਸਾਰਿਆ
1: ਅੰਦਰੋਂ ਜਨ ਕਾ ਮੋਹ ਟੁੱਟਾ ਤਨਕਾ ਸ਼ਬਦ ਸੱਚੈ ਸਵਾਰਿਆ
0: ਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
1: ਜਸ ਤੂ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਸਨੋ

0: ਜਨਾ ਅੰਮ੍ਰਿਤ ਖੋਜ ਸੋ ਅੰਮ੍ਰਿਤ ਗੁਰ ਤੇ ਪਾਇਆ
1: ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ
0: ਸਭ ਤੋਂ ਦੋ ਪਾਇਕ ਵੇਖ ਪਰਸਨ ਆਇਆ
1: ਲਭ ਲੋ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ
0: ਜਿਸ ਨੂੰ ਆਪ ਤੁਠਾ ਤਨ

0: ਕੀਏ ਤੁਮਾਰ
1: ਗੁਰ ਪ੍ਰਸਾਦੀ ਜਿਨੀ ਆਪ ਤਜਰਬਾ ਸੁਨਾ ਸਮਾਣੀ
0: ਐ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਮੋਤ
1: ਜਲਾਇ ਤਬ ਚਲੋ ਸੁਆਮੀ ਔਰ ਕਿਆ ਜਾਣਾ ਗੁਣ ਤੇਰੇ
0: ਜਿਨਾ ਮਾਰਗ ਪਾ

0: ਸਕਤ ਸੰਜਮ ਰਹੇ ਕਰਮ ਕਮਾਏ
1: ਸਹਿ ਜੀ ਉਮਲੀ ਨਕਤ ਸੰਜਮ ਧੋਤਾ ਜਾਏ
0: ਮਨ ਧੋਵੋ ਸ਼ਬਦ ਲਾਗੋ ਹਸਿਓ ਰਹੋ ਚਿਤ ਲਾਏ
1: ਸਹਿ ਗੁਰ ਪ੍ਰਸਾਦੀ ਸਹਿਜ ਉਪਜੈ ਸਹਿ ਸਹਿਬ ਜਾਏ
0: ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿਨੀ ਜਨਮ ਜੂਐ
1: ਹਾਇ ਵੱਡਾ ਰੋਗ ਲਗਾ ਮਰਨ ਮਨੋ ਵਿਸਾਰਿਆ
0: ਬੇਟਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ
1: ਹੈ ਨਾਨਕ ਜਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ
0: ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਦੇ ਕਾਨੀ ਕਮਾਣੀ
1: ਸੋ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ
0: ਜਨਮ ਰਤਨ ਜਿਨੀ ਖਟਿਆ ਭਲੇ ਸੇਵਣ
1: ਜਾਏ ਨਾਨਕ ਜਨ ਮਨ ਨਿਰਮਲ ਸਦਾ ਰਹੇ ਹੈ ਗੁਰ ਨਾਲੇ
0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ
1: ਚਰਨ ਹਿਰਦੇ ਧਿਆਇ ਅੰਤਰ ਆਤਮਾ ਸੰਭਾਲੇ
0: ਸਦਾ ਰਹਿ ਬਣੇ ਗੁਰਬਿਨ ਅਵਰ ਨਾ ਜਾਣੇ
1: ਨਾਮ ਸੁਣੋ ਸੰਤੋਸੋ ਸਿੱਖ ਸਨਮੁਖ ਹੋਏ
0: ਜੇ ਕੋ ਗੁਰ ਦੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ
1: ਮੁਕਤ ਨਾ ਉਰਥੈ ਕੋਈ ਪੁੱਛੋ ਬਵੇਕੀਆਂ ਜਾਏ
0: ਅਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਵੇ
1: ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ
0: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ

0: ਆਪ ਕਰੀ ਸੁਹੁਵਾਈ ਕਸਿਉ ਲਿਵ ਲਾਈ
1: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
0: ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ
1: ਗੁਰੂ ਬਾਜੋ ਤਤੈ ਸਾਰ ਨ ਜਾਣੀ
0: ਸੰਸਾਰ ਪ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ
1: ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ
0: ਨਾਮ ਸੁ ਤਤ ਪਾਸ ਸੰਵੰਦਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ
1: ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ

0: ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ
1: ਜਤਰ ਵਿਸਰੇ ਮੁਪਜੈ ਭਾਉ ਦੂਜਾ ਲਾਇਆ
0: ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨ ਵਿੱਚੇ ਮਾਇਆ ਪਾਇਆ
1: ਮੁੱਲ ਕੈ ਮੁੱਲ ਨਾ ਪਾਇਆ ਜਾਏ
0: ਮੁੱਲ ਨਾ ਪਾਇਆ ਜਾਏ ਕਿਸੇ ਬੇਟੋ ਰਹੇ ਲੋਕ ਵਿਲ ਲਾਏ
1: ਐਸਾ ਸਤਿਗੁਰ ਜੀ ਮਿਲੇ ਤੇ ਸੁਣੋ ਸਿਰ ਸੌਂਪੀਏ ਵਿੱਚੋਂ ਆਪ ਜਾਏ
0: ਤਿਸ ਮਿਲ ਰਹੇ ਹਰ ਵਸੈ ਮਨ ਆਏ
1: ਆਪੋ ਮੁੱਲ ਕੈ ਭਾਗਤ ਨਾ ਕੀ ਨਾਨਕਾ ਜਨ ਹਰ ਪੱਲੇ ਪਾਈ
0: ਹਰ ਰਾਸ ਮੇਰੀ ਮਨ ਬਣ ਜਾ ਰਹਾ ਹਰ ਰਾਸ ਮੇਰੀ ਮਨ ਬਣ ਜਾ

0: ਗਰਭ
1: ਨਾ ਬਣ ਦੇਖੋ ਕੋਈ ਨਦਰੀ ਹਰ ਨਿਹਾਲਿਆ
0: ਇਹੋ ਵੀ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
1: ਪ੍ਰਸਾਦੀ ਬੁਝਿਆ ਜਾ ਵੇਖਾਰ ਹੈ ਖਰਬ ਨਾ ਵਰਨਾ ਕੋਈ
0: ਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੀਏ ਦੇਵ ਤ੍ਰਿਸ਼ਟ ਹੋਏ
1: ਮੇਰੇ ਸਾਚਾ ਸੁਣਨੇ ਨੂੰ ਪਠਾਏ
0: ਸਾਚਾ ਸੁਣਨੇ ਨੂੰ ਪਠਾਏ ਸ਼੍ਰੀ ਲਾਏ ਸੁਣੋ ਸਤ ਬਾਣੀ ਜਿਤ
1: ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ
0: ਸਾਚਾ ਰਖ ਬਡਾਣੀ ਤਾਂ ਕਿ ਗਤ ਕਹੀ ਨਾ ਜਾਏ
1: ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ

ਵਾਹਿਗੁਰੂ ਜੀ ਤੁਧ ਆਗੇ ਅਰਦਾਸ ਹਮਾਰੀ। ਜੀਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਆਪੇ ਆਣੇ ਕਰੇ ਆਪੇ ਜਾਣੇ ਕਰੇ ਆਪੇ ਆਣੇ ਰਾਸ, ਜਿਸੇ ਅੱਗੇ ਨਾਨਕਾ ਖਲੇ ਕੀਚੇ ਅਰਦਾਸ। ਪ੍ਰਭ ਪਾਸ ਜਾਣ ਕੇ ਅਰਦਾਸ, ਤੂੰ ਸੱਚਾ ਸਾਈਂ ਤੂੰ ਰਖਵਾਲਾ, ਸਦਾ ਸਦਾ ਹਾਂ ਤੁਧ ਧਿਆਈ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦੁਰ ਸਿਮਰਿਆ ਘਰ ਨੌ ਨਿਧਿਆ ਵਿਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਸੁਰਬੰਸ ਦਾਨੀ ਪੰਥ ਦੇ ਵਾਲੀ ਸਤਿਗੁਰ ਜੀਓ ਸਭ ਥਾਈਂ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਧਰ ਬੋਲੋ ਜੀ ਬੋਲੋ ਜੀ ਵਾਹ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ

ਵਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਤਾਣੇ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਏ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਭਝੰਗੀਆਂ ਭਝੰਗਣਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ ਬੋਲੋ ਜੀ ਬੋਲੋ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹੇ ਬੋਲੋ ਜੀ ਵਾਹੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਦੁਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ ਵਾਹ ਬੋਲੋ ਜੀ ਵਾਹ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਕਾ ਰਾਖਾ, ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਆਪਣੇ ਪੰਥ ਸਦਾ ਸਾਹਿਤ ਦਾ ਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਖਾਲਸੇ ਨੂੰ ਬਖਸ਼ਣਾ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨੇ ਓਟਿਆਂ ਦੀ ਓੜ ਸਤਿਗੁਰੂ, ਨਿਆਸਰਿਆਂ ਦੇ ਆਸਰਾ ਸਤਿਗੁਰੂ ਜੀ, ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ। ਆਪ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ, ਜੋਦੜੀ ਅਰਜੋਈ ਪਾਤਸ਼ਾਹ ਜੀਓ, ਸੁਣੋ ਬੇਨਤੀ ਠਾਕੁਰ ਮੇਰੇ ਜੀ, ਜੰਤ ਤੇਰੇ ਧਾਰੇ ਰਾਖ, ਪੈਜ ਨਾਮ ਆਪਣੇ ਕੀ ਕਰਨ ਖਰਾਬਨ ਹਾਰੇ ਪਾਤਸ਼ਾਹ ਜੀਓ। ਆਪ ਦੀਆਂ ਕਿਰਪਾ ਬਖਸ਼ਾ ਮੇਰਾ ਕਿਤੇ ਆਪ ਜੀ ਨੇ ਆਪਣਾ ਪਵਿੱਤਰ ਦਰਸ਼ਨ ਦਿਦਾਰੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕੀਤਾ। ਆਪ ਜੀ ਕੁਟਾਨ ਕੁਟਾਨ ਸ਼ੁਕਰਾਨਾ ਪਾਤਸ਼ਾਹ ਜੀ, ਆਪ ਦੀਆਂ ਕਿਰਪਾ ਮੇਰਾ ਕੀਤੀਆਂ ਬਖਸ਼ਾਂ ਕੀਤੀ, ਅੰਮ੍ਰਿਤ ਵੇਲਾ ਬਖਸ਼ਿਆ ਸੱਚੇ ਪਾਤਸ਼ਾਹ, ਸੰਗਤ ਬਖਸ਼ੀ, ਸੰਗਤ ਰੂਪ ਵਿੱਚ ਆਪ ਦੀ ਪਵਿੱਤਰ ਬਾਣੀ ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਜੀ ਸੱਚੇ ਪਾਤਸ਼ਾਹ ਜੀਓ। ਆਪ ਦੀਆਂ ਕਿਰਪਾ ਕੀਤੇ ਨਿਤਨੇਮ ਦੀਆਂ ਦਾਤਾਂ ਬਖਸ਼ੀਆਂ ਪਾਤਸ਼ਾਹ, ਨਿਤਨੇਮ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਪ ਮਾਫ਼ ਕਰਨਾ, ਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸੋਤੇ ਸਪਸ਼ਟ ਬਾਣੀ ਪੜ੍ਹ ਤੇ ਸੁਣਤਾ ਬਲ ਤੇ ਬੁੱਧ ਬਖਸ਼ਣੀ ਸੱਚੇ ਪਾਤਸ਼ਾਹ। ਕਿਰਪਾ ਕਰੋ ਜੀਨ ਕੇ ਦਾਤੇ, ਮੇਰਾ ਗੁਣ ਅਵਗਣਨਾ ਵਿਚਾਰੋ, ਕੋਈ ਮਾਟੀ ਕਾਕਾ ਧੋਪੇ ਸਵਾਮੀ, ਮਾਨਸ ਕੀ ਗਾਤੇ ਸੱਚੇ ਪਾਤਸ਼ਾਹ। ਕਿਰਪਾ ਕਰਨੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸੁਸ਼ਿਸ਼ਟ ਪਛ ਬਾਣੀ ਅਕਾਗਰ ਬਿਰਤੀ ਸਾਵਧਾਨਤਾ ਨਾਲ, ਇੱਕ ਮਨ ਇੱਕ ਪੜ੍ਹਨ ਅਤੇ ਸੁਣਦਾ ਬਲ ਅਤੇ ਬੁੱਧ ਬਖਸ਼ ਸੱਚੇ ਪਾਤਸ਼ਾਹ ਜੀਓ। ਆਈਆਂ ਸੰਗਤਾਂ ਦੀਆਂ ਦਰ 'ਤੇ ਹਾਜ਼ਰੀਆਂ ਪ੍ਰਵਾਨ ਕਰਨੀਆਂ, ਕਦਮ ਕਦਮ ਲੇਖੇ ਲਾਉਣੇ ਕੀਤੀਆਂ ਪਟੇਵਾ ਭੇਟਾ, ਦਰ 'ਤੇ ਪ੍ਰਵਾਨ ਕਰਨੀਆਂ ਪਾਤਸ਼ਾਹ, ਦਰੋਂ ਘਰੋਂ ਅਸੀਸਾਂ ਬਖਸ਼ੇ ਨਿਹਾਲ ਕਰਨਾ ਪਾਤਸ਼ਾਹ ਜੀਓ। ਆਪ ਦੀਆਂ ਕਿਰਪਾ ਕਰਤੀ ਚਾਰ ਪੈਰ ਰਹਿਣ, ਆਪਣੇ ਭਾਣੇ ਸੁੱਖਾਂ ਨਾਲ ਬਤੀਤ ਕਰਵਾਈ, ਚਾਰ ਪੈਰ ਦਿਨ ਆਇਆ ਕਿਰਪਾ ਕਰਨੀ ਪਾਤਸ਼ਾਹ, ਆਪਣੇ ਭਾਣੇ ਸੁੱਖਾਂ ਨਾਲ ਬਤੀਣਾ ਸੱਚਾ ਪੇਚਾ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰ ਉਭਰੇ ਤਿੱਤੇ ਲਿਓ ਬਾਹਰ ਪਾਤਸ਼ਾਹ। ਕਿਰਪਾ ਕਰਨੀ ਸਾਰੇ ਸੰਸਾਰ ਦਾ ਭਲਾ ਕਰਨਾ ਸੱਚੇ ਪਾਤਸ਼ਾਹ, ਸਾਰੇ ਸੰਸਾਰ ਨੂੰ ਆਪਣਾ ਨਾਮ ਜਪਾਉਣਾ, ਨਾਮ ਦੀ ਦਾਤ ਬਖਸ਼ ਲਿਆ ਕਰਨਾ ਪਾਤਸ਼ਾਹ ਜੀਓ। ਆਪ ਦੇ ਪਵਿੱਤਰ ਚਰਨਾਂ ਵਿੱਚ ਪੰਚਮ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ ਜੀ, ਆਪ ਜੀ ਨੂੰ ਪ੍ਰਵਾਨ ਹੋਵੇ, ਪ੍ਰਵਾਨ ਹੋਈ ਦੇਗ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ ਸੱਚੇ ਪਾਤਸ਼ਾਹ ਜੀਓ। ਆਪ ਜੀ ਆਪਣਾ ਅਲਾਹੀ ਹੁਕਮ ਸੁਣਾ ਕੇ ਸੱਚੇ ਪਾਤਸ਼ਾਹ ਜੀਓ ਸੰਗਤਾਂ ਨੂੰ ਨਿਹਾਲ ਕਰੋ ਅਤੇ ਹੁਕਮਾਂ ਚੱਲੇ ਸਮਰੱਥਾ ਬਖਸ਼ੋ, ਸਹੀ ਪਿਆਰੇ ਮੇਲ
ਜਿਹਨਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆ ਗਿਆ ਭਈ ਅਕਾਲ ਕੀ ਕਵੇ ਚਲਾਇਓ ਪੰਥ ਸਭ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲੇ ਉਹ ਸਤਸੰਗ ਦੀਆਂ ਕੜੀਆਂ ਨਸੀਬ ਹੋਈਆਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਆਪਣੀ ਪਾਵਨ ਰਸਨਾ ਤੋਂ ਇਹ ਸ਼ਬਦ ਉਚਾਰਨ ਕਰਦੇ ਸ਼ਬਦ ਦੀ ਦਾਤ ਸਾਡੀ ਝੋਲੀ ਪਾਉਂਦੇ ਨੇ। ਹੁਕਮਨਾਮੇ ਸਾਹਿਬ ਦੇ ਰੂਪ ਵਿੱਚ ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਆਰੰਭ ਵਿੱਚ, ਧਨਾਸਰੀ ਮਹੱਲਾ ਤੀਜਾ, ਕਾਚਾ ਧਨ ਸੰਚੈ ਮੂਰਖ ਗਾਵਾਰ। ਰਹਿਮਤ ਕਰਦੇ ਨੇ ਸ਼ਬਦ ਵਰਤੇ ਹੈ ਧਨ। ਜਦੋਂ ਇਹ ਧਨ ਜਾਂ ਮਾਇਆ ਸ਼ਬਦ ਸਾਨੂੰ ਪੜ੍ਹਨ ਨੂੰ ਮਿਲਦਾ ਤੇ ਅਸੀਂ ਨੋਟਾਂ ਨੂੰ ਪੌਂਡਾਂ ਨੂੰ ਮਾਇਆ ਸਮਝਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਧਨ ਦੀ ਗੱਲ ਕੀਤੀ ਹੈ। ਦੋ ਤਨਾਂ ਦਾ ਧਨ ਜਿਹੜਾ ਸ਼ਬਦ ਸਾਨੂੰ ਪੜ੍ਹਨ ਨੂੰ ਮਿਲਦਾ ਹੁਕਮਨਾਮੇ ਸਾਹਿਬ ਦੇ ਵਿੱਚ। ਅੱਜ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ ਕਾਚਾ ਧਨ ਅਤੇ ਰਹਾਉ ਦੀਆਂ ਤੁਕਾਂ ਵਿੱਚ ਕਿਹਾ ਸਾਚਾ ਧਨ। ਕੱਚਾ ਅਤੇ ਸੱਚਾ ਦੋ ਤਰ੍ਹਾਂ ਦਾ ਧਨ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਦੁਨੀਆਂ ਦੀ ਭੱਜ ਦੌੜ ਜਿਹੜੀ ਸਾਰੀ ਹੈ ਮਾਇਆ ਪਿੱਛੇ ਹੈ। ਮਾਇਆ ਨੂੰ ਦੁਰਕਾਰਿਆ ਨਹੀਂ, ਫਿਟਕਾਰਿਆ ਨਹੀਂ, ਪਰ ਲੋੜ ਹੈ ਸਮਝਣ ਦੀ। ਕਹਿਣ ਲੱਗੇ ਜਿਸ ਨੂੰ ਵਰਤਣ ਦਾ ਢੰਗ ਆ ਗਿਆ ਉਹਦੇ ਲਈ ਚੰਗੀ ਹੈ, ਜਿਹਨੂੰ ਵਰਤਣ ਦਾ ਢੰਗ ਨਹੀਂ ਆਇਆ ਉਹਦੇ ਲਈ ਫਿਰ ਬੇਕਾਰ ਹੈ, ਖੁਆਰ ਕਰ ਦਿੰਦੀ ਹੈ, ਜੀਵਨ ਬਰਬਾਦ ਕਰ ਦਿੰਦੀ ਹੈ। ਮਾਇਆ ਅਤੇ ਗੁਰੂ ਘਰ ਵਿੱਚ ਗੋਲਕਾਂ ਲੱਗੀਆਂ ਨੇ, ਇੱਥੇ ਵੀ ਵਰਤੀ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਪਰ ਮਨੁੱਖ ਮਾਇਆ ਵਿੱਚ ਇੰਨਾ ਗਲਤਾਨ ਹੋ ਜਾਂਦਾ, ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਦੇਖੈ ਦੇਖੈ ਸੁਣੈ ਬੋਲੈ ਦੌਰਿਓ ਫਿਰਤੈ, ਜਬ ਕੁਛ ਪਾਵੈ ਤਬ ਗਰਬ ਕਰਤਾ, ਅਹੰਕਾਰ ਕਰਦਾ ਜਦੋਂ ਆ ਜਾਂਦੀ ਹੈ। ਮਾਇਆ ਗਈ ਤਬ ਰੋਵਣ ਲੱਗਦਾ, ਜਦੋਂ ਚਲੀ ਜਾਂਦੀ ਹੈ ਫਿਰ ਰੋਂਦਾ। ਕਹਿਣ ਲੱਗਾ ਇੱਥੋਂ ਤੱਕ ਕਹਿਣ ਲੱਗੇ ਆ ਜਾਂਦਾ ਵੀ ਕਹਿਣ ਲੱਗੇ ਆਪਣੇ ਆਪ ਨੂੰ ਫਾਹਾ ਲੈ ਲੈਣਾ, ਮਰ ਜਾਣਾ। ਸਤਿਗੁਰੂ ਪਾਤਸ਼ਾਹ ਜੀ ਨੇ ਵਾਰ ਵਾਰ ਸਮਝਾਇਆ, ਕਹਿਣ ਲੱਗੇ ਤੈਨੂੰ ਜ਼ਿੰਦਗੀ ਵਿੱਚ ਖਰਾਬ ਕਰੇਗੀ, ਬਚ ਕੇ ਰਹੀਂ। ਦੋ ਧਨਾਂ ਦੀ ਗੱਲ ਕੀਤੀ ਹੈ ਪਾਤਸ਼ਾਹ ਜੀ ਰਹਿਮਤ ਕਰਦੇ ਨੇ। ਕਹਿਣ ਲੱਗੇ ਜਿਹੜੇ ਤਾਂ ਫਿਰ ਮਾਇਆ ਨੂੰ ਇਕੱਠੇ ਕਰਨ ਵਿੱਚ ਜੁੱਟ ਜਾਂਦੇ ਨੇ, ਕਦੀ ਵੀ ਆਪਣੇ ਆਪ ਨੂੰ ਸਮਝਿਆ ਨਹੀਂ, ਅਕਾਲ ਪੁਰਖ ਨੂੰ ਸਮਝਿਆ ਨਹੀਂ। ਕਾਚਾ ਧਨ ਸੰਚੈ ਮੂਰਖ ਗਾਵਾਰ, ਐ ਮੂਰਖ ਅਜਾਣ ਮਨੁੱਖ ਤੂੰ ਇਸ ਮਾਇਆ ਨੂੰ ਹੀ ਇਕੱਠੇ ਕਰਨ ਵਿੱਚ ਜੁਟਿਆ ਹੋਇਆ। ਮਨਮੁੱਖ ਭੁੱਲੇ ਅੰਧ ਗਵਾਰ, ਮਨ ਦੇ ਪਿੱਛੇ ਤੁਰਨ ਵਾਲੇ ਭੁੱਲ ਜਾਂਦੇ ਨੇ, ਉਹ ਅਕਾਲ ਪੁਰਖ ਪਰਮਾਤਮਾ ਨੂੰ ਯਾਦ ਨਹੀਂ ਕਰਦੇ। ਐਸੇ ਮੂਰਖ ਮਨੁੱਖਾਂ ਦੀ ਗੱਲ ਪਾਤਸ਼ਾਹ ਜੀ ਨੇ ਕੀਤੀ ਹੈ। ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਮਾਇਆ ਦੇ ਪਿੱਛੇ ਲੱਗ ਕੇ ਫਿਰ ਸਦਾ ਦੁਖੀ ਰਹਿੰਦਾ ਦੁਖੀ ਰਹਿੰਦਾ, ਕਦੀ ਵੀ ਉਹਦੀ ਜ਼ਿੰਦਗੀ ਵਿੱਚ ਸੁੱਖ ਨਹੀਂ ਆਉਂਦਾ, ਨਾ ਸਾਥ ਜਾਏ ਨਾ ਪ੍ਰਾਪਤ ਹੋਏ, ਮਾਇਆ ਫਿਰ ਸਾਥ ਨਹੀਂ ਨਿਭਾਉਂਦੀ। ਜਿੱਥੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨੇ ਖੜਨਾ, ਜਿੱਥੇ ਮਨੁੱਖ ਦੇ ਨਾਲ ਉਹਨੇ ਸਹਾਈ ਹੋਣਾ, ਉੱਥੇ ਮਾਇਆ ਨੇ ਥੋੜ੍ਹੀ ਸਾਥ ਦੇਣਾ। ਮਾਇਆ ਜ਼ਿੰਦਗੀ ਵਿੱਚ ਅਨੇਕਾਂ ਕਾਰਜਾਂ ਵਿੱਚ ਸਾਥ ਦੇ ਦਿੰਦੀ ਹੈ। ਮਾਇਆ ਹੈ ਚੰਗੇ ਪਦਾਰਥ ਮਿਲ ਜਾਂਦੇ ਨੇ, ਪਹਿਨਣ ਨੂੰ ਕੱਪੜਾ ਚੰਗਾ ਮਿਲ ਜਾਂਦਾ, ਪਾਉਣ ਨੂੰ ਜੋੜਾ ਵਧੀਆ ਮਿਲ ਜਾਂਦਾ। ਕਹਿਣ ਲੱਗੇ ਪਰ ਲੋਕ ਵਿੱਚ ਤਾਂ ਸਹਾਇਤਾ ਕਰ ਦਿੰਦੀ ਹੈ, ਪਰਲੋਕ ਵਿੱਚ ਇਹ ਸਹਾਈ ਨਹੀਂ ਹੁੰਦੀ। ਸੱਚੇ ਪਾਤਸ਼ਾਹ ਦਾ ਨਾਮ ਜਿਹੜਾ ਉਹ ਲੋਕ ਪ੍ਰਲੋਕ ਵਿੱਚ ਸੰਗ ਨਿਭਦਾ। ਸਤਿਗੁਰੂ ਪਾਤਸ਼ਾਹ ਜੀ ਰਹਾਉ ਦੀਆਂ ਤੁਕਾਂ ਵਿੱਚ ਸਮਝਾਉਂਦੇ, ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੋਨਿਆ ਵੈ ਜਾਏ। ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦਾ ਨਾਮ ਦਾ ਧਨ ਹੈ ਜਿਹੜਾ, ਇਹ ਸੱਚਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਗੁਰੂ ਦੀ ਮੱਤ 'ਤੇ ਤੁਰ ਕੇ ਹੀ ਪ੍ਰਾਪਤ ਹੁੰਦਾ। ਕਾਚਾ ਧਨ ਫੁਨਿਆ ਵੈ ਜਾਏ, ਮਾਇਆ ਦਾ ਕੱਚਾ ਧਨ ਜਿਹੜਾ ਇਹ ਕਦੀ ਆ ਜਾਂਦਾ ਅਤੇ ਕਦੀ ਚਲਾ ਜਾਂਦਾ। ਇਹ ਤੀਸਰੇ ਪਾਤਸ਼ਾਹ ਜੀ ਦੇ ਬਚਨ ਨੇ। ਇੱਕ ਵਾਰ ਇਤਿਹਾਸਕ ਘਟਨਾ ਆਪ ਜੀ ਨਾਲ ਸਾਂਝੀ ਕਰਾਂ। ਸਿੱਖ ਇਕੱਠੇ ਹੋ ਕੇ ਆਪਸ ਵਿੱਚ ਸਲਾਹ ਮਸ਼ਵਰਾ ਕੀਤਾ, ਕਹਿਣ ਲੱਗੇ ਪਾਤਸ਼ਾਹ ਜੀ ਕਹਿੰਦੇ ਨੇ ਦੁਨੀਆਂ 'ਤੇ ਉਹਨਾਂ ਦੀ ਸੋਭਾ ਹੁੰਦੀ ਹੈ ਜਿਹੜੇ ਅਕਾਲ ਪੁਰਖ ਦਾ ਨਾਮ ਜਪਦੇ ਨੇ, ਦੁਨੀਆਂ 'ਤੇ ਸੋਭਾ ਉਹਨਾਂ ਦੀ ਵੀ ਹੈ ਜਿਨ੍ਹਾਂ ਕੋਲ ਧਨ ਬਹੁਤ ਹੈ। ਆਹ ਵੇਖ ਆਪਾਂ ਇਹਨਾਂ ਇਹਨਾਂ ਦੇ ਨਾਮ ਸੁਣਦੇ ਹਾਂ। ਇਕੱਠੇ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਕੋਲ ਆਏ,
महाराज तुसी कहिंदे हो धन की जिहड़ी है शोभा नहीं हुंदी गी, धन की शोभा तो बहुत है, फलाने फलाने के नाम बड़े जिहड़े सुने जांदे ने, शोभा है जग दे अंदर। कहन लगे पातशाह जी तुसी कहिंदे हो नाम की शोभा जिहड़ी हुंदी है, पातशाह जी कहन लगे भाई इस विच कोई शक नहीं, पर उन्हां दी शोभा है अज तुहानू दिसदी है, हो सकदा है कल ना होवे। जिहड़े परमेश्वर वाहिगुरु परमात्मा दा नाम जपदे इन्हां दी शोभा ते सदा रहिंदी है, सदा हुंदी है। माया की शोभा चार दिहाड़ी जांदी बिलम ना होए। कहन लगे ये धन करते का खेल है, कदे आवै कदे जाए। कहन लगे कदे आ जांदी है ते कदे चली जांदी है, पर सतगुरु पातशाह जी ने समझाया। कहन लगे भलियो जिन्हां कोल हरी वाहिगुरु परमेश्वर परमात्मा दा नाम हुंदा है उन्हां कोल दुनिया भी धन भी हुंदा है, नाम भी हुंदा है, ते नाम द्वारा उन्हां दी शोभा जिहड़ी है सदा रहिंदी है जग दे अंदर। परमेश्वर वाहिगुरु परमात्मा दा जिहड़ा नाम जपदे ने ओह अपनी अकाल पुरख परमात्मा दे दर ते भी अपनी शोभा जिहड़ी है बना लैंदे ने। जिन हर मन वसिया से दर साचे सचियारा, उन्हां दी शोभा जुग जुग होई कोई ना मेटन हारा, उन्हां दी शोभा ते जुगां जुगंतरां तक रहिंदी रहा। उहदा विश्राम देखी पातशाह जी रहमत करदे ने। मनमुख भूले समरै गवार, भव जल डूबे ना रुवार ना पार। मनमुख बंदे जड़े मन दे पिछे तुर जांदे ने, कहन लगे मूर्ख मनुख भुल जांदे ने, उह संसार विच डुब जांदे ने, खीर विच उहनां नूं उरला ते पारला बन्ना जिहड़ा उह प्राप्त नहीं हुंदा। सतगुर भेटे पूरे भाग, सा चरते अहनस बैराग। सतगुरु जदों मिल जांदा चंगे भागां दी निशानी हुंदी है, फिर वह मनुख अपने जीवन नूं जामे नूं सवार लैंदे ने। गुरु पातशाह जी रहमत करन, सतसंग दीआं कड़ियां नाम दी दात बख्शिश करन जी, शब्द दी दात बख्शिश करन, तां कि साडा भी जीवन ऐसे अकाल पुरख परमात्मा दे नाम द्वारा सवारिया जाए। वाहिगुरु जी का खालसा।

0: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਹੰ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੂਕਾ ਨਾ ਸਲੂਕ ਵੀ ਮਹੱਲੇ ਪਹਿਲੇ ਕੇ ਲਿਖੇ ਢੂੰਡੇ ਅਸਰਾ ਜੇ ਕੀ ਧੁਨੀ ਸਲੂਕ ਮਹੱਲਾ ਪਹਿਲਾ
1: ਬਲਿਹਾਰੀ ਗੁਰੇ ਆਪਣੇ ਦਿਵਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਗੁਵੈ ਸੂਰੀ ਚੜੇ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰਬਿਨ ਕੋਹਰਿਆਂ ਦਾ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਦਿਲ ਬਵਾੜ ਜਿਉਂ ਸੁਣਿਆ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਿ ਉਹਨਾਂ

0: ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਪ੍ਰਮੰਡ ਸੱਚੇ ਤੇਰੇ ਲੂ ਸੱਚੇ ਆਕਾਰ ਸੱਚੇ ਤੇਰੇ ਕਰਨ ਸਰ ਵਿਚਾਰ ਸੱਚਾ ਧਰਮ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦੇ ਆਖੇ ਲਾ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਵ ਸੱਚੀ ਸਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜਨਮ ਸੋ ਕਾ ਤਿਨ ਕਾ ਤੁਮ ਹੰਦਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਂ ਨਿਚਲ

0: ਵਿਸਮਾਤ ਧਰਤੀ ਸਮਾਤ ਖਾਣੀ ਸਮਾਤ ਸਾਲ ਲੱਗੇ ਪ੍ਰਾਣੀ ਸਮਾਤ ਸੰਯੋਗ ਸਮਾਤ ਸੰਯੋਗ ਸਮਾਤ ਭੁੱਖ ਸਮਾਤ ਭੋਗ ਵਿਸਮਾਤ ਸਮਾਤ ਸਮਾਤ ਸਲਾ ਵਿਸਮਾਤ ਸਮਾਤ ਵਿਸਮਾਰ ਨੇੜੇ ਸਮਾਤ ਦੂਰ ਸਮਾਤ ਦੇ ਕੇ ਹਾਜ਼ਰਾ ਹਜ਼ੂਰ ਵੇਹੁੜਾ ਰਹਿ ਸਮਾਤ ਨਾਨਕ ਬੂਝਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬਿਆਕਾਰ ਕੁਦਰਤ ਵੇਦ ਪ੍ਰਾਣਿਕ ਤੇ ਬਾਂ ਕੁਦਰਤ ਸਰਵਿਚਾਰ ਕੁਦਰਤ ਖਾਣਾ ਪੀਣਾ ਪੰਨ ਕੁਦਰਤ ਸਰਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਹੀ ਪਾਕ ਨਾਨਕ

ਨਾਲ ਕਿਤੀਆਂ ਕਨ ਕਹਾਣੀਆਂ ਕਿਤੇ ਬੇਦ ਵਿਚਾਰ ਕਿਤੇ ਨੱਚੇ ਮੰਗਤੇ ਗਿੜਮਿੜ ਭੂਰੇ ਤਾਲ ਬਜਾਰੀ ਬਜ਼ਾਰ ਮੈਂ ਖੜੇ ਬਜ਼ਾਰ ਗਾਵੇ ਰਾਜੇ ਰਾਣੀਆਂ ਬੋਲਿਆਂ ਪਤਾਲ ਲਖਟਾ ਕਿਆ ਕਿ

ਸਿਰ ਸ਼ਾਹੀ ਪਾਈ, ਮੂਰਖਾਂ ਦਾ ਪੱਤ ਗਵਾਈ, ਮਿਰ ਨਾਵੈ ਕਿਛ ਥਾਏ ਨਾ ਪਾਈ, ਰਹਿ ਬਾਣੀ ਮੜੀ ਮਸਾਣੀ, ਆਂਦ ਨਾ ਜਾਣੈ ਫਿਰ ਪਛਤਾਣੀ।

ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਦਰੇ ਮੂਚਾ, ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕਾ ਸਿਮਰਨ ਸਭ ਕੇ ਸੁੱਝੈ।

ਮਾਰਗ ਸੰਜਮ ਮਤ ਸਾਧਨ ਨਿਮਕ ਨਿਮਕਾ ਸਰੀਰ ਕਟਾਵੈ ਤੋ ਪੀਓ ਮੈਂ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗੁਰੂ ਭਗਵਾਨ ਨਾ ਮਨ ਤੇ ਹੁਟੈ ਸੋਚ ਕਰੇ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕਬੋ ਸਾਧਨਾ ਕਰੈ ਮਨ ਤੇ ਕਬੂ ਨਾ ਵਿਖਿਆ ਟਰੈ ਜਲ ਧੋਵੈ ਬੋਧੇ ਅਨੀਤ ਸੁਧ ਕਾਂ ਏਕਾਚੀ ਭੀਤ ਮਨ ਹਰ ਕੇ ਨਾਮ ਕੀ ਮੈਂ ਮਾਯੂਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ ਭੇਖ ਅਨੇਕਾ ਕਨੀ ਬੂਜੈ ਕੋਟ ਪਾਪ ਦਰਗੈ ਨੇ ਸਿਜੈ ਛੂਟ ਸੁਨਾਈ ਉਪਿਆਲ ਮੋਏ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡੰਨ

ਨਾਮ ਰਿਤੇ ਸਦਗਾਵੈ ਜੇ ਕੋ ਆਪਣੀ ਸੋਭਾ ਲੋਰ ਐਸਾ ਸੰਘ ਹਉਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਐਸਾ ਜਿਨ੍ਹਾਂ ਕੀ ਸ਼ਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਘ ਜਾ ਕੈ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗੁਣੀਆ ਸਭ ਤੇ ਉੱਚਾ ਜਾਕਾ ਮਨੋ ਸਲ ਗਰੀ ਨਾਰਾ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰਿਸ਼ਟ ਸਾਜ ਨਾ ਸੂਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰ ਧਨ ਕਉ ਧਨ ਤੇਰੋ ਨਾਉਣ ਥਾਵੇਂ ਕੋ ਨਾ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਣ ਸਗਲ ਘਟਾਕੋ ਦੇਵੋ ਦਾਨ ਕਰਨ ਕਰਾਵਣ ਹਰ ਸੁਆਮੀ ਸਗਲ ਘਟਾਕੇ ਅੰਤਰ ਜਾਮੀ ਆਪਣੀ ਗਤਮਿਤ ਜਾਨੋ ਆਪੇ ਆਪਣ ਸੰਗਾ ਪ੍ਰਭ ਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਅਵਰ ਨ ਜਾਨ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁਨ ਰਸੁਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੇ ਕਟ ਵਸਿਆ ਹਰ ਨਾਮ ਸਲੋਕ ਨਿਰਗੁਣਿਆ ਰੇ ਅੰਨਿਆ ਸੋ

ਪਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆਓ ਪ੍ਰਸਾਦ ਸੈਨ ਮਖਿਓ ਪਿਆਓ ਬੈਠ ਕੋ ਦੈਣ ਇੰਦਰ ਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਓ ਤੋ ਨਾਨਕ ਸਿੱਜੈ ਜੇ ਪ੍ਰਸਾਦ ਤਾਰੂ ਪ੍ਰਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਘ ਹੱਸੈ ਜੇ ਪ੍ਰਸਾਦ ਪੀ ਵੈ ਸੀਤਲ ਜਲਾ ਸੁਖਦਾਈ ਪਾਉਣ ਪਾਵ ਖਾ ਮੁਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਤ ਬਸਾ ਦੀਨੇ ਅਸਤ ਪਾਪ ਕਰ ਨਿਤ ਰਸਨਾ ਤਿਸ ਤਿਆਗ ਅਵਰ ਸੰਗਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾਲ ਦਿਓ ਪ੍ਰਭ ਆਪੇ ਆਦੰਤ ਜਿਉ ਰਾਖਣ ਹਾਰ ਤਿਸੂ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਦ ਪਾਵੈ ਤਾਂ ਸਿਓ ਮੂੜਾ ਮਨ ਲਈ ਲਾਵੈ ਜੋ ਠਾਕੁਰ ਸਸਦਾ ਜੂਰੇ ਤੱਕ ਵੰਦਾ ਜਾਨ ਤ ਦੂਰੇ ਜਾ ਕੀ ਟਹਿਲ ਪਾਵੈ ਦਰਗੈ ਮਾਨ ਤਸੈ ਬਿਸਾਰੈ ਮੁਗਦ ਜਾਨ ਸਦਾ ਸਦਾਇਓ ਭੁੱਲਣ ਹਾਰ ਨਾਨਕ ਰੱਖ ਨਰ ਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛਿੜਨਾ ਸੋ ਅਸਤਰ ਕਰ ਮੰਨੈ ਜੋ ਹੁਣ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਾਹਿ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਰ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਰ ਭੇਕ ਅੰਤਰ ਮਲ ਮਾਇਆ ਛਪਛਨਾਏ ਕਸ਼ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਬੈਪੈ ਲੋਭ ਸਵਾਨ ਅੰਤਰ ਅਗਨ ਬਾਰਤਨ ਸੁਆਹਾ ਗਲ ਪਾਤਰ ਕੈਸੇ ਤਰੇ ਅਥਾਹਾ ਜਾ ਕੇ ਅੰਤਰ ਬਸਿਆ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਤ ਸੁਣੇ ਅੰਦਾ ਕੈਸੇ ਮਾਰਗ ਪਾਵੈ ਕਰਗਲਿਓੜ ਨਿਭਾਵੈ ਕਾਂ ਬੁਜਾਰਤ ਬੁੱਝੈ ਡੋਰਾ ਨਿਸਕਈਏ ਤੋ ਸਮਝੈ ਭੋਰਾ ਕਾਂ ਬਿਸਨ ਪਦ ਗਾਵੈ ਗੁੰਗ ਯਤਨ ਕਰੇ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਣ ਨਹੀਂ ਹੋ ਤੂੰ ਆਸ ਗਮਣ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸੁਆਈ ਸੁਆਵੈ ਨਾ ਚੀਤ ਜੋ ਬੈਰਾਈ ਤਾਂ ਸਿਓ ਪ੍ਰੀਤ ਬਲੂਆ ਕੈ ਗ੍ਰਹਿ ਪੀਤਰ ਬਸੈਣ ਦੇ ਕੇਲ ਮਾਇਆ ਰੰਗ

ఆయస్ట్ పది ਦਸ ਬਸ ਤੂਲੇ ਪਾਛੇ ਪਾਵੈਕ ਬਸ ਕਾਰਨ ਬੇਕੋਟ ਗਵਾ ਵੈਕ ਬੀਨਾ ਦੇ ਦਸ ਵੀ ਹਿਰਲੇ ਤੋ ਮੂੜਾ ਕੋ ਕਾਂ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾ ਕੋ ਕੀਜਾ ਸਦ ਨਮਸਕਾਰਾ ਜਾਕੈ ਮਨ ਲਾਗਾ ਪਰਾ ਮਿੱਠਾ ਸਰਬ ਸੁਖ ਤਾਉ ਮਨ ਉਠਾ ਜਿਸ ਜਨ ਆਪਣਾ ਹੁਕਮ ਮਨਾਇ

ਉਪਾਵ ਸਿਆਨਪ ਸਭ ਤੇ ਰਹਿਤ ਸਰਪੀਜਾ ਨੇ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਂ ਤਰੰਤ ਰਹਿ ਸਮਾਏ ਸੋ ਸਿਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿੰਸ ਜਾਇਆ ਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ।

ਮਨੋਰ ਬੈਨ ਸਤਿਗੁਰ ਸੰਗਤ ਤੂੰ ਧਾਵੈ ਸਾਧ ਸੰਗਤ ਸਿਤ ਮਨ ਪਾਵੈ ਸਤਿਗੁਰ ਸੰਗ ਮਾਇਆ ਤੇ ਭਿੰਨ ਸਾਧ ਸੰਗਤ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੇ ਸੰਗ ਮਾਂ ਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧਕ ਸੰਗ ਨਾ ਬਿਗਾ ਪੈਰ ਸਾਧਕ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧਕ ਸੰਗ ਨਾ ਹੀ ਉਤਾਪ ਸਾਧਕ ਸੰਗ ਤੇ ਸਭ ਆਪ ਆਪੇ ਜਾਨੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧਕ ਸੰਗ ਨਾ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧਕ ਸੰਗ ਬਸਤਕ ਗੋਚਰ ਲਹਿ ਸਾਧ ਸੰਗ ਬਸਤਕ ਗੋਚਰ ਲਹਿ ਸਾਧੂ ਕਹਿ ਸੰਗ ਅਜਰ ਸਹਿ ਸਾਧਕ ਸੰਗ ਬਸੇ ਥਾਨ ਉੱਚੈ ਸਾਧੂ ਕੇ ਸੰਗ ਮਹਿਲ ਪਹੁੰਚੈ ਸਾਧਕ ਸੰਗ ਦੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਗੁਰਬਾਨ ਸਾਧਕ ਸੰਗ ਸਭ ਕੁਲ ਉਧਾਰ ਹੈ ਸਾਧ ਸੰਗ ਸਚ ਨਿਮਿਤ ਕੁਟੰਬ ਨਿਸਤਾਰ ਹੈ ਸਾਧੂ ਕਹਿ ਸੰਗ ਸੋਤਨ ਪਾਵੈ ਜਿਸ ਥਾਂ ਤੇ ਸਭ ਕੋ ਵਰਸਾਵੈ।

ਸਾਧੂ ਕੈ ਸੰਗ ਪਾਪ ਪਲਾਇਣ ਸਾਧ ਸੰਗ ਅੰਮ੍ਰਿਤ ਗੁਣ ਗਾਇਣ ਸਾਧਕ ਸੰਗ ਸਰਬਤਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧਕ ਸੰਗ ਨੇ ਕਿਸ਼ਕਾਲ ਦਰਸ਼ਨ ਪੇੜ ਤੋਂ ਨਿਹਾਲ ਸਾਧਕ ਸੰਗ ਕਲੂਪਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਘ ਇਉਂ ਸੁਹਿਲਾ ਸਾਧ ਸੰਗ ਬਿਸ਼ਰਤਰ ਮੇਲਾ ਜੋਸ਼ਿਆ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਤ ਬਸਿਆ ਨਾਨਕ ਕੁਦਰੇ ਸਾਧ ਸੁਮ ਰਸਿਆ ਸਾਧਕ ਸੰਗ ਸੁਨੂੰ ਵਰਨਾਉਂ ਸਾਧ ਸੰਗ ਰਕੇ ਗੁਣ ਗਾਉਂ ਸਾਧਕ ਸੰਗ ਨ ਮਨ ਤੇ ਬਿਸਰੈ ਸਾਧ ਸੰਗ ਸਰਪੁਰ ਨਿਸਤਰੈ ਸਾਧਕ ਸੰਗ ਲਗੇ ਪ੍ਰਾ ਮੀਠਾ ਸਾਧੂ ਕੇ ਸੰਕਟ ਕਢੀਠਾ ਸਾਧ ਸੰਗ ਪੈ ਆਗਿਆਕਾਰੀ ਸਾਧ ਸੰਗਤ ਪਈ ਅਮਾਰੀ ਸਾਧਕ ਸੰਗ ਮਿਟੇ ਸਭ ਰੋਗ ਗੁਰੂ ਨਾਨਕ ਸਾਧ ਭੇਟੇ ਸੰਯੋਗ ਸਾਧਗੀ ਮਹਿਮਾ ਵੇਦ ਨਾ ਜਾਣੈ ਜੇਤਾ ਸੁਣੇ ਤੇ ਤਬ ਗਿਆਨੈ ਸਾਧਕ ਉਪਮਾ ਤੇ ਗੁਣ ਤੇ ਦੂਰ ਸਾਧਕ ਉਪਮਾ ਰਹੀ ਭਰਪੂਰ ਸਾਧਕ ਸੋਭਾ ਕਾ ਨਾ ਹੀ ਅੰਤ ਸਾਧਕ ਸੋਭਾ ਸਦਾ ਬੇਅੰਤ ਸਾਧਕ ਸੋਭਾ ਉੱਚੀ ਉੱਚੀ ਸਾਧਕ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਣੇ ਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਈ ਅਵਰ ਨ ਪੇਖਿਆ ਇਕ ਬਿਨ ਕੋਈ ਨਾਨਕੀ ਲੱਛਣ ਬ੍ਰਹਮ ਗਿਆਨੀ ਹੋਈ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੇ ਦ੍ਰਿਸ਼ਟ ਸਮਾਨ ਜੈਸੇ ਰਾਏ ਰੰਗ ਕੋ ਲਾਗੇ ਤੁਲ ਪਵਾਨ ਬ੍ਰਹਮ ਗਿਆਨੀ ਕੇ ਤੀਰ ਜੀਕ ਜੁੰਬ ਸੁਧਾ ਕਹੁ ਖੋਦੈ ਕਹੁ ਚੰਦਨ ਲੇਪ ਬ੍ਰਹਮ ਗਿਆਨੀ ਕੇ ਗਨਾਉ ਨਾਉਣ ਜੋ ਭਾਵ ਕਸੈ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ ਬ੍ਰਹਮ ਗਿਆਨੀ ਕੇ ਮਨੋ ਪ੍ਰਗਾਸ ਜੈਸੇ ਧਾਰਿਉ ਭਰੇ ਆਕਾਸ ਬ੍ਰਹਮ ਗਿਆਨੀ ਕੇ ਮਿੱਤਰ ਸੋਤਰ ਸਮਾਨ ਬ੍ਰਹਮ ਗਿਆਨੀ ਕੇ ਨਾ ਹੀ ਅਭਿਮਾਨ ਬ੍ਰਹਮ ਗਿਆਨੀ ਹੋਈ ਤੇ ਉੱਚਾ ਮਨ ਆਪਣੇ ਸਭ ਤੇ ਨੀਚਾ ਬ੍ਰਹਮ ਗਿਆਨੀ ਸਿਜਨ ਭਏ ਨਾਨਗਿਨ ਪ੍ਰਭਾਵ ਕਰੇ ਬ੍ਰਹਮ ਗਿਆਨੀ ਸਲ ਕਿਰੀ ਨਾ ਤੁਮਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਕਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ

ਜਾਨੀ ਪਰ ਉਪਕਾਰੂ ਮਹਾ ਬ੍ਰਹਮ ਗਿਆਨੀ ਕੇ ਨਾਹੀਂ ਧੰਦਾ ਬ੍ਰਹਮ ਗਿਆਨੀ ਲਿਤਾਵਤ ਬੰਦਾ ਬ੍ਰਹਮ ਗਿਆਨੀ ਕੇ ਸੁ ਭਲਾ ਬ੍ਰਹਮ ਗਿਆਨੀ ਸੁ ਫੁਲ ਭਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕੇ ਕਿਆ ਰੰਗ ਬ੍ਰਹਮ ਗਿਆਨੀ ਕੇ ਬਸਿਆ ਪ੍ਰਭ ਸੰਗ ਬ੍ਰਹਮ ਗਿਆਨੀ ਕੇ ਨਾਮ ਆਧਾਰ ਬ੍ਰਹਮ ਗਿਆਨੀ ਕੇ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਓਮ ਬੁੱਧ ਤਿਆਗਤ ਬ੍ਰਹਮ ਗਿਆਨੀ ਕੇ ਮਨ ਪਰਮਾਨੰਦ ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕੇ ਨਹੀਂ ਬਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗੇਤਾ ਬ੍ਰਹਮ ਗਿਆਨੀ ਕੇ ਚਿੰਤ ਬ੍ਰਹਮ ਗਿਆਨੀ ਕੇ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰਿਆ ਪ੍ਰਭਾਵ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕੇ ਦਰਸ ਬੜਭਾਗੀ ਪਾਈ ਹੈ ਬ੍ਰਹਮ ਗਿਆਨੀ ਕੋ ਬਲ ਬਲ ਜਾਈ ਹੈ ਬ੍ਰਹਮ ਗਿਆਨੀ ਕੋ ਖੋਜਿਆ ਮਹੇਸ਼ਵਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਵਰ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਕੇ ਸਗਲ ਮਨ ਮਾਹ ਹੈ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ ਬ੍ਰਹਮ ਗਿਆਨੀ ਕਾ ਕਥੇ ਨਾ ਜਾਏ ਧਾਕਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀਮਤ ਕੌਣ ਬਖਾਨਾ।

ਸਿਰੈ ਕਈ ਕੋੜ ਪਰ ਦੁੱਖ ਨਾ ਕਰੈ ਕਈ ਕੋੜ ਮੈਂ ਸਰਮਾਹੈ ਕਈ ਕੋੜ ਪਰਦੇਸ ਫਰਮਾਏ ਜਿਤ ਜਿਤ ਲਾਵੋ ਤਿਤ ਤਿ ਲਗਨਾ ਨਾਨਕ ਕਰਤੀ ਕੀ ਜਾਨੇ ਕਰਤਾ ਰਚਨਾ ਕਈ ਕੋੜ ਸੀ ਜਤੀ ਜੋਗੀ ਕਈ ਕੋੜ ਰਾਜ ਰਸ ਭੋਗੀ ਕਈ ਕੋੜ ਪੰਕੀ ਸਰੂਪ ਪਾਏ ਕਈ ਕੋੜ ਬਾਥਰ ਵਿਖਣ ਬਜਾਏ ਕਈ ਕੋੜ ਪੌਣ ਪਾਣੀ ਬੈ ਸੰਤਰੇ ਕਈ ਕੋੜ ਦੇ ਸੁਭ ਮੰਡਲ ਕਈ ਕੋੜ ਸਸਿਰ ਸੁਰਨ ਖੇਤਰ ਕਈ ਕੋੜ ਦੇਵ ਦਾਨ ਇੰਦਰ ਸੁਛਾਤਰ ਸਗਲ ਸਮੱਗਰੀ ਆਪਣੇ ਸੁਧਾਰੇ ਨਾਨਕ ਜਿਸ ਜਿਸ ਭਾਵੈ ਤਿਸ ਤੇ ਨਿਸਤਾਰ ਕਈ ਕੋੜ ਰਾਜਸਥਾਨ ਸਾਤਕ ਕਈ ਕੋੜ ਵੇਦ ਪ੍ਰਾਣ ਸਿਮਰਤ ਅਰਸਾਸਤ ਕਈ ਕੋੜ ਕੀਰਤਨ ਸਮੁੰਧ ਕਈ ਕੋੜ ਨਾਨਾ ਪ੍ਰਕਾਰ ਜਨ ਕਈ ਕੋੜ ਕੇ ਚਿਰ ਜੀਵੈ ਕਈ ਕੋੜ ਗਿਰੀ ਮੇਰ ਸਵਰਨ ਥੀਵੈ ਕਈ ਕੋੜ ਜਗ ਨਿਰਪਿਸਾਚ ਕਈ ਕੋੜ ਭੂਤ ਪ੍ਰੇ ਸੁਖ

ਬੰਦੇ ਉਨ ਕੋ ਕੈ ਭਗਵਾਨ ਜਿਸਕੇ ਦੀਏ ਰਹੇਗਾ ਏ ਬਹੁਨ ਦਿਸ ਨ ਲਾਗੇ ਆਏ ਮਾਰੇ ਰਾਖੇ ਕੁਆ ਮਨੁ ਕੇ ਛਨਾਈ ਹਾ ਤਿਸਕਾ ਹੁਕਮ ਸੁਖ ਹੋਏ ਤਿਸਕਾ ਨਾਮ ਰਕੰਠ ਹੋਏ ਸਿਮਰ ਸਿਮਰ ਸਿਮਰ ਪਾਸ ਹੋਏ ਨਾਨਕ ਗੁਰ ਨ ਲਾਗੇ ਕੋਏ।

ਪ੍ਰਭ ਕੀ ਜੋ ਸਗਲ ਘਟ ਸੋ ਹੈ ਧਨਵੰਤਾ ਹੋਏ ਕਰ ਕਰਵੈ ਕਿਆ ਕੋ ਕਰਵੈ ਸਭ ਕੁਛ ਤਿਸ ਕਾ ਦੀ ਆਦਰ ਵੈ ਆਸੂਰਾਂ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੀਨ ਹਰ ਜਾਨੀ ਗਵਾਰ ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੁਜਨ ਸਦਾ ਰੋਗ ਜੋ ਮੰਦਰ ਕੋ ਥੰਮ ਥੰਮਣ ਤੋ ਗੁਰ ਕਾ ਸ਼ਬਦ ਮਣੇ ਸਥੰਮਣ ਜੋ

ਆਏ ਫਰੀਦ ਜਹਾਨ ਕੌਣ ਵਸਤਾਈ ਤੇਰੇ ਸੰਗ ਲਪਟ ਹੋਏ ਰਸ ਲੋਏ ਬੁਤੰਗ ਰਾਮ ਨਾਮ ਜਬ ਹਿਰਦੇ ਮਾਏ ਨਾਨਕ ਪਾਸੇ ਤੀ ਕਰ ਜਾਏ ਜਿਸ ਵਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਏ।

ਫਾਰੇ ਨਾਨਕ ਤਾਂ ਕੇ ਸਦ ਬਲਹਾਰੇ ਚਰਨ ਸਾਧ ਕੇ ਧੋਏ ਤੋ ਪੀਓ ਅਰਪ ਸਾਧ ਕੋ ਆਪਣਾ ਜੀਓ ਸਾਧਕ ਧੂਰ ਕਰੋ ਇਸਨਾਨ ਸਾਧ ਪ੍ਰਜਾਏ ਕੁਰਬਾਨ ਸਾਸ ਵਡਭਾਗੀ ਪਾਈ ਹੈ ਸਾਧ ਸੰਗਰ ਕੀਰਤਨ ਗਾਈ ਨੂੰ ਭਗਨ ਤੇ ਸਾਧੂ ਰਾਖੇ ਅਰਪਣ ਗਿਆ ਮਿੱਤਰੋ ਚੱਕ।

ਜੋਗ ਹੈ ਤਿਸਨੂੰ ਦੂਸਰ ਹੋਆ ਨ ਹੋਗ। ਜਪ ਜਨ ਸਦਾ ਸਦਾ ਦਿੰਦਾ ਨੀ ਸਭ ਤੇ ਨਿਰਮਲ ਕਰਨੀ ਕਰ ਕਿਰਪਾ ਜਿਸ ਗੁਰਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ।

ਅਸ਼ਟਪਦੀ ਅਵਨਾਸੀ ਬ੍ਰਹਮਨ ਮੈਂ ਰਾਖ ਮਨ ਕੀ ਤੂੰ ਪ੍ਰੀ ਤਿਆਗ ਤਿਸਤੇ ਪਰੇ ਨਹੀਂ ਕਿਛੁ ਕੋਈ ਸਰਮ ਨਰਨ ਤੇਰੇ ਕੋ ਸੋਏ ਆਪੇ ਬਿਨਾ ਆਪੇ ਦਾਨਾ ਗੈਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਦਿਆਲ ਦਿਆਲ ਬਖਸ਼ਣ ਸਾ ਤੇਰੇ ਕੀ ਚਰਣੀ ਪਾਓ ਨਾਨਕੀ ਮੁਨੇ ਨਾਓ ਮਨਸਾ ਪੂਰਨ ਸਰਣਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਵਰਨ ਜਗ ਨੇਤਰ ਹੋਰ ਤਿਸਕਾ ਮੰਤਰ ਜਾਣੇ ਹੋਰ ਅਣਦਰੂ ਮੰਗਲ ਸਕ ਜਾ ਕੇ ਸਭ ਧੂਗਣੀ ਕਰਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਵੀ ਸਰ ਕਿਸਮ ਭੋਗੀ ਧਿਆਇ ਧਿਆਇ ਭਗਤੇ ਸੁਖ ਪਾਏ ਆ ਨਾਨਕ ਤਿਸ ਪੁਰਖ ਅਗਣਿਅੰਤਨ ਪਾਏ ਜਾ ਕੀ ਲੀਲਾ ਕੀਮਤ ਨਾਏ ਸਗਲ ਦੇਵ ਹਾਰੇ ਉਗਾਏ ਪਿਤਾ ਕੇ ਜਨਮ ਕੇ ਜਾਣੇ ਪੂਤ ਸਗਲ ਪੁਰੋ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ।

ਸਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇ ਕਰਾਏ ਕਰੰਗ ਨਾਨਾ ਵਿਦ ਕਿਨੋ ਵਿਸਾਰ ਪਵਰਣਾ ਸੇ ਕੰਕਾਰ ਨਾਨਾ ਚਲਦ ਕਰੇ ਕਿਨ ਮਾਏ ਪੂਰ ਪੂਰਨ ਸਭ ਉਠਾਏ ਨਾਨਾ ਵਿਦ ਕਰ ਬਣਤ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਕਰ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਘਤਾਰੇ ਸਗਲੇ ਜੰਤ ਨਾਮ ਘਤਾਰੇ ਖੰਡ ਬ੍ਰਹਮੰਡ ਨਾਮ ਘਤਾਰੇ ਸਿਮਰਤ ਵੇਦ ਪੁਰਾ ਨਾਮ ਘਤਾਰੇ ਸੁਣਨ ਕੇ ਅੰਤਿਆਲ ਨਾਮ ਘਤਾਰੇ ਗਸਪਤਾਲ ਨਾਮ ਘਤਾਰੇ ਸਗਲੇ ਅਕਾਲ ਨਾਮ ਘਤਾਰੇ ਪੁਰੀਆਂ ਸਭਾਵਨ ਨਾਮ ਕਸੰਗ ਕੁਦਰੇ ਸੰਸਰਣ ਕਰ ਕਿਰਪਾ ਸੀ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਕਦ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂ ਸਤ ਸਤ ਜਾਖੀ ਬਾਣੀ ਸਤਿਪੁਰਖ ਸਮਾਜ ਸਮਾਣੀ ਸਤਿਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤਿਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਵਾਲੀ ਸਤਨਾਮ ਪ੍ਰਭ ਕਾ ਸੁਖਦਾਏ ਵਿਸਵਾਸ ਸਤਨਾਮ ਗੁਰ ਤੇ ਪਾਏ ਸਤ ਭਜਨ ਸਾਧੂ ਉਪਦੇ ਸਤ ਤੇ ਜਨ ਜਾ ਕਿਰਦੇ ਪ੍ਰਵੇਸ਼ ਸਤ ਨਿਰਤ ਪੂਜੇ ਜੇ ਕੋਏ ਨਾਮ ਚੁ ਤਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤਗਤ ਜਿਸਕੇ ਸਿਰ ਸੁ ਕਰਨੇ ਹਾਰ ਅਵਣ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀ ਆ ਨਾਨਕ ਜੋਤ ਸੁਭਾਵੈ ਸੋ ਵਰਤੀ ਆ ਬਿਸਮਣ ਬਿਸਮਭੈ ਬਿਸਮਾਦ ਜਿਨ ਬੂਝੈ ਤਿਸੈ ਸਵਾਦ ਪ੍ਰਭ ਕੇ ਰੰਗ ਰਾਜ ਜਾਂਦਾ ਹੈ ਗੁਰ ਕੇ ਬਚਨ ਪਦਾਰਥ ਲਏ ਕੋਈ ਦਾਤੇ ਦੁਖ ਕਟ ਨਹਾਰੇ ਜਾ ਕੇ ਸੰਗਤਰੇ ਸੰਸਾਰ ਜਨ

ਆਦਿ ਸੱਚ ਜੁਗਾਦਿ ਸੱਚ ਹੈ ਭੇ ਸੱਚ ਨਾਨਕ ਹੋਸੇ ਭੇ ਸੱਚ ਅਸ਼ਵਦੇ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵਿਕਣਹਾਰ ਨਾਮ ਸਤ ਸਤ ਆਵਣਹਾਰ ਆਪ ਸਤ ਸਤ ਸਵਦਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤ ਸੁਰਤ ਸਤ ਸਤ ਜਨ ਸੁਨਤ ਬੂਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤਿ ਸਰੂਪ ਦੇ ਜੀ ਨਮਾਨਿਆ ਕਰਨ ਕਰਾਮ ਤਿੰਨ ਮੂਲ ਪਛਾਣਿਆ ਜਾ ਕਰਦੇ ਵਿਸ਼ਵਾਸ ਪ੍ਰਭਾ ਤੱਤ ਗਿਆਨ ਤਿਸ ਮਨ ਪਲਟਾਇਆ ਪੈਥੇ ਨਿਰਭੋਇ ਸਾਨਾ ਜਿਸਤੇ ਵਜਾ ਤਿਸ ਮਾਂ ਸਮਾਨ ਬਸ ਮਾਲੇ ਬਸ ਗਡਾਈ ਤਾ ਕੋ ਬਿਨ ਨ ਕਹਿ ਨ ਜਾਈ ਬੂਝੇ ਬੂਝਣ ਹਰ ਵਿਵੇਕ ਨਾਰਾਇਣ ਨਾ ਮਿਲੇ ਨਾਨਕੇ ਠਾਕੁਰ ਕਾ ਸੇਵਕਾ ਕਿਆ ਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਮਨ ਪ੍ਰਤੀ ਠਾਕੁਰ ਕੇ ਸੇਵਕ ਨਿਰਮਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੇ ਨਿਰੰਕਾਰ ਤੋ ਸੇਵਕ ਦੀ ਜੈ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਧ ਸਾਧ ਸਮਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕੀ ਸਰਬਾ ਰਾਖੇ ਆਪਣੇ ਦਾਸ ਕੋ ਦੇਵ ਉਡਾਏ ਆਪਣੇ ਸੇਵਕ ਕੋ ਨਾਮ ਜਪਾਏ ਆਪਣੇ ਸੇਵਕ ਕੀ ਆਪਦ ਰਾਖੇ ਤਾਂ ਕੀ ਕਦਮ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋ ਗੁਣ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ ਨੇਕੀ ਕੀਰੀ ਮੈਂ ਕਰ ਲਾਖੇ ਭਸਮ ਕਰੇ ਲਸਕਰ ਕੁਰ ਲਾਖੇ ਜਿਸ ਕਾ ਸਾਸਨ ਕੱਟਤੇ ਆਵਤਾ ਕੋਰੇ ਕਦਿਕ ਰਾਤ ਮਾਨਸ ਯਤਨ ਕਰਤਬ ਪਾਤ ਤਿਸਕੇ ਕਰਤਬ ਬਿਰਤੇ ਜਾਤ ਮਰਨ ਰਾਖੇ ਅਵਰਨ ਕੋਏ ਸਰਬ ਜੀਆਂ ਕਰ ਆਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਬਲ ਖਿੜਾਣੀ ਬਾਰੰਗ ਬਾਰ ਬਾਰ ਪਉ ਜਪੀਏ ਪੀ ਅਮਰਤੇ ਮੰਤੰਤਰ ਪੀਏ ਨਾਮ ਰਤੰਜਨ ਗੁਰੂ ਕਪਾਇਆ ਤਿਸਕੇ ਸ਼ਬਨ ਦਿਸਟਾਇਆ ਨਾਮ ਧਨ ਨਾਮ ਰੂਪਰੰਗ ਨਾਮ ਸੁਖਰ ਨਾਮ ਕਾ ਸੰਗ ਨਾਮ ਰਸ ਜੋ ਜੰਤਰ ਬਤਾਨੇ ਮਨ ਤਨ ਨਾਮੇ ਨਾਮ ਸਮਾਨੇ ਉਠਤ ਬੈਠੋ ਜੋਤ ਨਾਮ ਕਹੋ ਨਾਨਕ ਜਨ ਕੇ ਸਦਕਾਮ ਬੋਲੋ ਜਾਜੇ ਵਾਦੇ ਨਾ ਪ੍ਰਭੂ ਨੇ ਜਨ ਕੀ ਨੀ ਦਾਤ ਕਰੇ ਭਗਤੇ ਆਤਮ ਕੇ ਜਾਏ ਪ੍ਰਭੂ ਨੇ ਸੁਰੈ ਸਮਾਏ ਜੋ ਹੋ ਆਹੋ ਸੋ ਜਾਣੇ ਪ੍ਰਭ ਆਪਣੇ ਹੁਕਮ ਬਛਾਨੇ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਹਿ ਕ ਨਾ ਜਾਣੋ ਆਠ ਪਰ ਪੁਰਬ ਸਹਿਜੂਰੇ ਕਹੋ ਨਾਨਕ ਸੇਜਨ ਪੂਰੇ ਮਨ ਮੇਰੇ ਤਿਨ ਕੀ ਓੜ ਲੈ ਮਨ ਧਨ ਆਪਣਾ ਤਿਨ ਜਾਂਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੁਜਨ ਸਰਬ ਤੋ ਕਹਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੇ ਤਿਸਕੇ ਦਰਸੋ ਪਾਵ ਮਿਟਾਵੇ

ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰੂ ਤਿਸ ਕਾ ਨਾਮ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰਿ ਗੁਣ ਗਾਉਂ ਅਸ਼ਪਦੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕੋ ਗੁਰੂ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੇ ਗੁਰੂ ਬਚਨੀ ਹਰਿ ਨਾਮ ਉਸਰੇ ਸਤਿਗੁਰ ਸਿੱਖੀ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੈ ਗੁਰ ਕਾ ਸਿੱਖ ਗੁਰ ਬਾਕੀ ਹੈ ਸਤਿਗੁਰ ਸਿੱਖ ਕਲ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੀ ਗ੍ਰਹਿ ਸਿਵ ਜੋ ਰਹੇ ਗੁਰ ਕੀ ਆਗੇ ਮਨ ਮੈਂ ਸਹੇ ਆਪਸ ਕੋ ਕਰ ਕਛੁ ਨ ਜਨਾਵੇ ਹਰ ਹਰ ਨਾਮ ਦੇ ਸਾ ਧਿਆਵੈ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਸੇਵਾ ਕਰ ਤੋ ਇੰਨੇ ਕਾਮੀ ਤਿਸ ਕੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਸਿਆਵ ਕਰੇ ਨਾਨਕ ਸੋ ਸੇਵ ਗੁਰ ਕੀ ਮਤ ਲੇ ਬੀਸ ਵਿਸਵੈ ਗੁਰ ਕਾ ਮਨ ਮਾਨੇ ਸੋ ਸੇਵ ਪਰਮੇਸ਼ਵਰ ਕੀ ਗੱਲ ਜਾਣੇ ਸੋ ਸਤਿਗੁਰੂ ਜੀ ਸ੍ਰੀ ਦੇ ਹਰਨਾਮ ਕੁਮਾਰ ਗੁਰ ਕੋ ਬਲ ਜਾਓ ਸਰਵਨਧਾਨ ਜੀ ਕਾ ਦਾਤਾ ਅੱਠ ਪੈਰ ਪਾਰ ਬ੍ਰਹਮ ਰੰਗਰਾਤਾ ਬ੍ਰਹਮ ਜਨ ਜਨ ਮੈਂ ਪਰਮੇਕ ਆਪਣੇ ਕਿਸ ਪਰਮ ਸਹਿ ਸਿਆਣ ਕਲਿਆਣ ਜਾਈ ਨਾਨਕ ਐਸਾ ਗੁਰੂ ਭਾਗੀ ਪਾਈ ਹੈ ਸਫਲ ਦਰਸ਼ਨ ਵੇਖਤ ਪੁਣੀਤ ਪਰਸ ਚਰਨ ਕਦ ਨਿਰਮਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਤੂੰ ਕੀ ਦਰਗੀ ਗਵੇ ਸੁਨਕਰ ਬਚਨ ਕਰਨੇ ਅਖਾਨੇ ਮਨ ਸੰਤੋਖ ਆਤਮ ਫਤਿਆ ਨੇ ਪੂਰਾ ਗੁਰੇ ਖੇ ਜਾ ਕਾ ਮੰਤਰਮ ਦਿਸ਼ਟ ਪੇ ਕੇ ਸੰਤ ਹੈ ਗੁਣ ਬੇਅੰਤ ਕਿਮਤ ਨਹੀਂ ਪਾਏ ਨਾਨਕ ਜਿਸ ਪਾਸ ਜਿਲੇ ਮਿਲਾਇ ਜਿਸ ਪਾਏ ਕੁਛ ਤਨੇਕ ਸਤਿਪੁਰੁ ਪੂਰਨ ਭਵੇਕ ਕਾਹੂ ਬੋਲ ਨਾ ਪਸੁ ਪੁਰਾਣੇ ਕੁਮ ਕੋ ਚਰਬਣ ਰਬਾਣੀ ਨਿਰਹਾਰ ਨਿਰਹਾਰ ਸੁਖਦਾਈ ਤਾਂ ਕੀ ਕੀਮਤ ਕਿਵੇਂ ਨਾ ਪਾਏ ਅਨੁਖ ਬੰਧਨ ਨਿਤ ਕਰਿਆ ਚਰਨ ਕੁਮ ਹਿਰਦੇ ਸੁਮਿਰਾ ਸਤਿ ਬਲਹਾਰੀ ਸਤਿਗੁਰੇ ਆਪਣੇ ਨਾਮ ਜਿਸ ਪ੍ਰਸਾਦ ਹੈ ਸਫਲ ਜਪਣੇ ਇਹ ਹਰ ਸਭਾਵੇਂ ਜਣ ਕੋਈ ਅੰਮ੍ਰਿਤ ਪੀ ਉਸ ਅੰਮ੍ਰਿਤ ਪੀ ਅੰਮ੍ਰਿਤ ਸੋ ਹੋ ਇਸ ਪੁਰਖਾ ਨਹੀਂ ਕਿਤੇ ਵੀ ਨਾਲ ਜਾ ਕੇ ਮਨ ਭਗਟੇ ਹੁਣ ਦਾਸ ਐਠ ਪੈਰ ਹਰ ਪ੍ਰਣਾਮ ਲਏ ਸਤਿ ਉਪਦੇਸ ਸਹਿਯੋਗ ਕੋ ਦੇ ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੈਂ ਰਾਖੇ ਹਰ ਹਰੇ ਕੰਧ ਕਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖਦਾ ਤੇ ਨਾਸੇ ਤਬ ਤੁਮੈਂ ਠੰਡ ਵਰਤੈ ਨਾਠੇ ਫਾਏ ਜਨਮ ਮਰਨ ਕੇ ਮਿਟੇ ਦੇ ਸਹਿ ਸਾਧੂ ਕੇ ਪੂਰਨ ਉਪਦੇਸੈ ਭਉ ਚੁੱਕਾ ਨਿਰਭਉ ਸਹਿ ਸਗਲ ਵਿਆਦ ਮਨ ਤੇ ਗਨ ਸਹਿ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਬ ਨਾਮ ਮਰਾਰੀ ਸਿਤ ਪਾਏ ਚੁੱਕੇ ਭਰਮ ਗਮਨ ਸੁਣ ਨਾਨਕ ਹਰ ਹਰ ਜਸ ਸਰੁਣ ਨਿਰਗੁਣ ਆਪ ਸਰਗੁਣ ਵੀ ਹੋਈ ਕਲਾ ਧਾਰ ਜਿਨ ਸਗਲੀ ਮੋਈ ਆਪਣੇ ਦਰਦ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾਣਾ ਹੀ ਕੋਇ ਸਰਨ ਨਿਰੰਤਰੇ ਖੁਸ਼ ਹੋਏ ਪੋਤ ਪੋਤਰ ਵਿਆਰ ਉਪਰਾਂਗੇ ਭਾਈ ਪ੍ਰਕਾਸ਼ ਸਾਧ ਕੇ ਸੰਗ ਰਚ ਰਚਨਾ ਆਪਣੀ ਕੁਲ ਤਾਰੀ ਅਨੁਕਾਰ ਨਾਨਕ ਹਰੀ ਸਲੋਕ ਹੈ।

ਲੀਲਾਸ਼ਟਪਦੀ ਜਾਚਕ ਜਨ ਜਾਚੇ ਪ੍ਰਵਦਾਨ ਕਰ ਕਿਰਪਾ ਦੇਵ ਹਰ ਨਾਮ ਸਾਧਨ ਕੀ ਮੰਗੋ ਧੂਰ ਪਾਰ ਬ੍ਰਹਮੇ ਸਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਵ ਚਰਨ ਕਮ ਸੋਲਾ ਕੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀ ਤੇ ਕੋਟੇ ਕੋਦ ਹਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਮਾ ਸੁਖ ਹੋਏ ਹਰ ਸਭਾ ਵਿਰਲਾ ਕੋਇ ਜਿਨ ਚੱਕ ਸਹਿ ਜਨ ਦਰਬਤਾਨੇ ਪੂਰਨ ਪੁਰਖ ਨੇ ਡੋਲਾ ਨੇ ਸੁਭਰ ਪ੍ਰੇ ਪ੍ਰੇਮ ਰਸ ਰੰਗ ਉਪਜੇ ਜਾਓ ਸਾਧ ਕੇ ਸੰਗ ਪਰੇ ਸ਼ਰਨ ਸਭ ਤਿਆਗ ਅੰਤਰ ਪ੍ਰਕਾਸ਼ ਨੇ ਵਿਲਾਕ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਤੇ ਚੁਕੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤਲੇ ਜਨ ਕੋ ਪ੍ਰਭ ਹੋਏ ਦਿਆ ਸੇਵਕ ਕਿਨੂੰ ਸਦਾ ਨਿਹਾਲ ਬੰਧਨ ਕਾਰਨ ਮੁਖ ਜਨ ਭਇਆ ਜਨਮ ਮਰਨ ਦੁਖ ਪਰੁੰਗੈ ਚਪੁਨੀ ਸਰਦਾ ਸਾ ਪੂਰੀ ਰਵ ਰਿਆ ਸਤਸੰਗ ਹਜੂਰੀ ਜਿਸ ਕਾ ਸਤ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਵਿਸਰੇ ਜੇ ਘਾਲ ਨਾ ਪਾਨੇ ਸੋ ਕੁਸਰੇ ਜੇ ਕੀ ਆ ਜਾਨੇ ਸੋ ਕੁਸਰੇ ਨੂੰ ਸਭ ਕੁਛ ਦੀ ਆ ਸੋ ਕੁਸਰੇ ਜੇ ਜੀਵਨ ਜੀ ਆ ਸੋ ਕਿਉ ਵਿਸਰੇ ਜਗਨ ਮੈਂ ਰਾਖੇ ਗੁਰੂ ਪ੍ਰਸਾਦ ਕਬੀਰ ਲਾਲਾ ਕੇ ਸੋ ਕੁਸਰੇ ਜੀ ਵਿਖਤੇ ਕਾਢੇ ਜਨਮ ਜਨਮ ਕਾ ਟੂਟਾ ਕਾਢੇ ਗੁਰਪੁਰੇ ਤਾ ਤੇ ਬੁਝਾਇਆ ਪ੍ਰਭ ਆਪਣਾ ਨਾਮ ਗੰਥਿਆ ਸਾਜਨ ਸੰਤ ਗੁਰੂ ਏਕਾ ਮਿਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਓ ਆਪ ਜਪੋ ਪ੍ਰਣਾਮ ਜਪਾਓ ਭਗਤ ਪਾਇ ਤਰੇ ਸੰਸਾਰ ਬਿਨ ਭਗਤੀ ਤਾਨੋ ਸੇਸਾਰ ਸਰਬ ਕਲਿਆਣ ਸੁਖਨਿਧ ਨਾਮ ਭੁੱਲੇ ਜਾਤ ਪਾਇ ਸਰਾਮ ਸਗਲ ਦੁਖ ਅਵਤਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਾਸਾ ਮੰਤਨ ਅੰਤਰ ਈਸਵਾਓ ਨੇਤਰੋ ਵੇਗ ਦਰ ਸੁਖ ਹੋਏ ਮਨ ਭਿਕਸੇ ਸਾਰ ਚੰਨ ਧੋਏ ਭਗਤਨਾ ਕੇ ਮੰਤਨ ਅੰਗ ਵਿਰਲਾ ਕੋ ਪਾਵੇ ਸੰਗ ਏਕ ਬਸ ਦੀ ਜੇਕਰ ਮਿਆ ਗੁਰਪ੍ਰਸਾਦ ਨਾਮ ਜਪਲਿਆ ਤਾਂ ਕਿ ਮਾ ਕਹੀ ਨਾ ਜਾਏ ਨਾਨਕ ਰਿਹਾ ਸਭ ਸਮਾਏ ਪ੍ਰਭਕ ਸ਼ਾਂਤੀ ਦਿਆਲ ਭਗਤ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਕੜਾ ਕਰਤ ਪ੍ਰਤਪਾਲ ਆਦਿ ਪੁਰ ਕਾਰਨ ਕਰਤਾਲ ਭਗਤ ਨਾ ਕੇ ਪ੍ਰਾਣ ਧਾਰ ਜੋ ਜੁਜ ਪੈ ਸੋਏ ਪੁਨੀਤ ਭਗਤ ਪਾਇ ਲਾਵੇ ਮਨ ਹੀ ਸਾਹਮਣੇ ਗੁਣਿਆਰ ਨਹੀਂ ਚਲ ਜਾਣ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਵ ਬੈਕੁੰਡ ਮੁਕਤ ਮੁਖ ਪਾਏ ਨਿਮ ਕਰਕੇ ਗੁਣ ਗਾਇਨ ਕਰਾਜ ਪੁਗੜੇ ਆਏ ਹਰ ਕੇ ਨਾਮ ਕੀ ਕਥਾ ਮਨ ਪਾਏ ਬਹੁ ਭੋਜਨ ਕਾ ਪਰਸਮੀ ਰਸਨਾ ਜਪਤੀ ਹਰ ਹਰ ਨੇਤ ਭਲੀ ਸੁਕਰਣੀ ਸੋਭਾ ਧਨਵੰਤ ਹਿਰਦੇ ਵਸੇ ਪੂਰਨ ਗੁਰਮਨ ਸਾਧ ਸੰਗ ਪ੍ਰਭ ਦੇ ਨਿਵਾਸ ਸਰਵ ਸੁਖ ਨਾਨਕ ਪ੍ਰਗਾਸ ਸਲੋਕ ਹੈ।

ਸਰਸਪਤੀ ਆਪ ਕਥੇ ਆਪ ਸੁਣੇ ਹਾਰ ਆਪੇ ਆਪ ਆਪੇ ਕਾ ਵਿਸਤਾਰ ਜਾਤਿ ਭਾਵ ਤਾਂ ਸਰਸੂ ਭਾਵ ਨੇ ਪਾਣੇ ਲੈ ਸਮਾਏ ਤੁਮ ਤੇ ਭੇਨੇ ਕਿਛ ਹੋਏ ਆਪਨ ਸੁਭ ਜਾ ਕੁਤ ਕਰੋਏ ਜਾ ਕੋ ਪ੍ਰਭ ਜੀ ਆਪ ਜਾਏ ਸਤਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਰਸ਼ ਕਾ ਜੇਤਾ ਜੀ ਜੰਤਰ ਸਭ ਤਾ ਕੇ ਆਥ ਦੀਨ ਦਿਆਲ ਨਾਥ ਕੋ ਨਾ ਜਿਸ ਰਾਖੇ ਸੁਨ ਕੁਮਾਰੇ ਸੋ ਮੋਏ ਸੁਣ ਸਾਰੇ ਤੇ ਤੇ ਜਵਰ ਕਾਂ ਕੋ ਜਾਏ ਸਭ ਸ੍ਰੀ ਨਿਰੰਜਨ ਰਾਜ ਜੀ ਕੀ ਜੁਗ ਜਾ ਕੇ ਸਭ ਹਾਥ ਅੰਤਰ ਬਾਰ ਜਾਨੁ ਸਾਧ ਗੁਣੀ ਦਾਨ ਬੇਨ ਤੇ ਅਵਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰੇ ਦਿਆ ਸਾ ਉਪਰ ਕਿਰਪਾ ਹੋਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰੋਬਿਆ ਪ੍ਰਤਪਾਲੇ ਜੀਣ ਬਪਾਤ ਜੋ ਜੋ ਰਚੋ ਸੁਤ ਸੇ ਤਿਆਤ ਜਿਸ ਭਾਵ ਤੇ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਖਜਾਨਿਆ ਜਨ ਲਾਗਰ ਕੇ ਨਾਚ ਤਿਸ ਕੀ ਆਸਨ ਬਿਰਥੀ ਜਾਏ ਸੇਵਕ ਕੋ ਸੇਵਾ ਬਣੇ ਆਏ ਕੁੰਭੁਜ ਪਾਵਾਏ ਸੇ ਬਣੇ ਵਿਚਾਰ ਜਾ ਕੇ ਮਨ ਬਸਿਆ ਨਿੰਕਾਰ ਬੰਧਨ ਦੂਰ ਭਏ ਨਿਰਵੈਰ ਅੰਧਨ ਪੂਜੇ ਪੁਰ ਅੰਧਨ ਪੂਜੇ ਗੁਰ ਕੇ ਬੈਰ ਲੋਕ ਸੁਖੇ ਪਰ ਲੋਕ ਸੁਹੇਲੇ ਨਾਨਕਾਰ ਪ੍ਰਭਾਪੇ ਮਿਲੇ ਸਾਸਨ ਮਿਲ ਕਰੋ ਅਨੰਦ ਗੁਣ ਗਾਓ ਪਰ ਪਰਮ ਆਨੰਦ ਰਾਮ ਨਾਮ ਤੋ ਕਰੋ ਵਿਚਾਰ ਦੁਰਲਭ ਦੇਵ ਕਾ ਕਰੋ ਉਧਾਰ ਅੰਮ੍ਰਿਤ ਵਚਨ ਹਰ ਕੇ ਗੁਣ ਗਾਓ ਪ੍ਰਾਂਤਰਣ ਗਾਇ ਸੁਆਓ ਆਠ ਪੈਰ ਪੁਰਵੇ ਕੋ ਨੇਰਾ ਮਿਟੇ ਗਿਆਨ ਬਿਸੈ ਅੰਧੇਰਾ ਸੁਣ ਬਦੇ ਸਿਰ ਦੇ ਵਸਾਓ ਮਨ ਛੇ ਨਾਨਕ ਫਲ ਪਾਓ ਹਲਤ ਪਲ ਦੋਲੇ ਸੁਆ ਰਾਮ ਨਾਮ ਮੰਤਰ ਉਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਸਿਧ ਸਤਿ ਪ੍ਰਿਖਿਆ ਮਨ ਦਾ ਨਾਮ ਲੋਭ ਜਪੋੜ ਬੁਲਾਏ ਦੁਖ ਦਰਦ ਮਨ ਤੇ ਹੋ ਜਾਏ ਸਚੋ ਪਾਰ ਕਰੋ ਪਾਰੀ ਦਰਗਹਿ ਨਿਵੇਖੇ ਤੁਮਾਰੀ ਕਾਟੇ ਰਖ ਮਨ ਮਾਏ ਨਾਨਕ ਬੋਰ ਨਾ ਆਵੇ ਜਾਏ ਤਿਸ ਤੇ ਦੂਰ ਕਾਂ ਕੋਈ ਦਾਵ ਰੱਖ ਨਾਲ ਤੈ ਨਿਰਭੁਜ ਪੈ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਮਨ ਰਾਕੇ ਤਿਸ ਨਾ ਹੀ ਦੁਖ ਨਾਮ ਜਪਤ ਮਨ ਹੋ ਅਸੋਕ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋਈ ਨਾ ਪਹੁੰਚਣ ਹਾਰ ਸਿਰ ਉਪਰ ਠਾਂਡਾ ਗੁਰਸੂਰਾ ਨਾਨਕ ਤਾਂ ਕੀ ਕਾਰਜ ਪੂਰਾ ਮਤ ਪੂਰੀ ਅਮਰ ਜਾ ਕੇ ਦ੍ਰਿਸ਼ਟੀ ਦਰਸ਼ਨ ਪੇਖ ਦੁਰ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰੂਪ ਧਨ ਸੇਵਾ ਸੇ ਉਪਰਾਣ ਤ੍ਰਿਜਾਮੀ ਪੁਰਖ ਪ੍ਰਦਾਨ ਜਿਸ ਮਨ ਵਸੇ ਸੋਹਤ ਨਿਹਾਲ ਤਾਂ

ਨਾਨਕ ਮਨ ਪ੍ਰਗਾ ਸਾਸ਼ਟਵਾਦੀ ਸੰਤ ਸੰਗੰਦਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਗਰੀ ਏਕ ਸਕਟ ਮਾਇ ਨਗਨ ਰੰਗ ਨਿਸ਼ਟਾਇ ਨਉਣ ਤੁਮਰ ਪ੍ਰਭ ਕਾ ਨਾਮ ਦੇਈ ਮੈਂ ਸਕਾ ਵਿਸਰਾਮ ਸੁਣ ਸਮਾਧ ਅਨੰਤ ਨਾਦੇ ਕਹਿ ਨ ਜਚਰ ਵਿਸਮਾ ਤਿਨ ਦੇਖੇ ਜੇ ਆਪ ਦਿਖਾਏ ਨਾਮ ਤੀਨ ਬੁੱਧ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਬਿਆ ਪ੍ਰਿਆ ਭਗਵੰਤ ਧਰਨ ਮਾਇਆ ਆਕਾਸ਼ ਪਿਆ ਸਰਵ ਲੋਕ ਪੂਰਨ ਪਰਤਵਾਦ ਬਣਤਨ ਪਰਬਤ ਹੈ ਪਾਰ ਪੁੰਜਾ ਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈ ਸੰਤਰ ਮਾਇ ਚਾਰ ਕੁੰਡ ਤੈ ਸਮਾਏ ਤਿਸ ਤੇ ਫਿਰ ਨਹੀਂ ਕੋਠਾ ਗੁਰ ਪ੍ਰਸਾਦਾਂ ਸੁਖ ਪਾਵ ਬੇਦ ਪ੍ਰਾਣ ਸਮਰਤ ਮੈਂ ਦੇਖ ਸਚਰ ਸੁਰਡੂੰ ਵਤਨ ਨੇ ਕਿਤਰ ਮਾਇਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨਾ ਕਮੂ ਡੋਲੇ ਸਰਵ ਕਲਾ ਕਰ ਖੇਲੇ ਖੇਲ ਮੋਲ ਨਾ ਪਾਈ ਪਨੇ ਲੋ ਮੋਲ ਸਰਵ ਜੋਤ ਮੈਂ ਜਾ ਕੀ ਜੋ ਧਾਰ ਸਵਾਮੀ ਉਦੋਂ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿੰਨ ਮੈਂ ਵਿਸ਼ਵਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸਮਝਣਾ ਕੇ ਹਿਰਦੇ ਸਭ ਧਰਮ ਸਮਝਣਾ ਸੁਣੇ ਸੁਭ ਵਚਨ ਸਰਵ ਵਿਆਪੇ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੇ ਰਹਿ ਸਤ ਵਚਨ ਸਾਧੁ ਸਭ ਕਹਿ ਜੋ ਜੋ ਹੋਏ ਸੋ ਇਸ ਕਮਾਨੇ ਕਰਨ ਕਰਾਉਣ ਹਰ ਪ੍ਰਭ ਜਾਣੇ ਅੰਤਰ ਵਸੇ ਬਾਲ ਪਿਓ ਹੋਏ ਨਾਨਕ ਦਰਸ਼ਨ ਦੇ ਸਮ ਹੋਏ ਆਪ ਸਤਿ ਕੀਆ ਸਭ ਸਾਧ ਤੇ ਤਿਸ ਪ੍ਰਭ ਦੇ ਸੰਗਲੇ ਤੁਪਾਤ ਤਿਸ ਭਾਵਤਾ ਕਰੇ ਵਿਸਤਾਰ ਤਿਸ ਭਾਵਤਾ ਇੱਕ ਅਹੰਕਾਰ ਅਨੇਕ ਲਾਲ ਖਿਨ ਜਾਏ ਜਿਸ ਭਾਵ ਜੀ ਲੈ ਮਿਲਾਏ ਕਮ ਨਿਟਕੁਮ ਕਹੀਏ ਦੂਰ ਆਪੇ ਆਪ ਭਰਪੂਰ ਅੰਤਰ ਕਥ ਆਪ ਜਨਾਏ ਨਾਨਕ ਤਿਸ ਜਾਣੇ ਆਪ ਹੋ ਜਾਏ ਸਰਭੂਤ ਆਵਰਤਾਰਾ ਸਰਵਨਾਨ ਪੇਖਣ ਹਾਰਾ ਸਗ ਸਮਗਰੀ ਜਾ ਕਥਨ ਆਪ ਜਸਿਆ ਸੁਨਾਮ ਜਾਣੀ ਖੇਲ ਬਣਾਇਆ ਅਗਿਆਕਾਰੀ ਕੀ ਨੀ ਮਾਏ ਸਭ ਗੇ ਮਤ ਅਲਿਪਤੋਰੈ ਜੋ ਕੁਛ ਕਹਿਣ ਸਾਪੇ ਕਹੇ ਅੱਗੇ ਆਵੇ ਅੱਗੇ ਜਾਏ ਨਾਨਕ ਜਾ ਭਾਵਤਾਂ ਲੈ ਸਮਾਇਸ ਤੇ ਹੋਏ ਸੁਣਾਏ ਬੁਰਾ ਔਰੇ ਕਉਕ ਨੇ ਕੁਛ ਕਰਾ ਭਲਾ ਕੁਰਤੋਦਾ ਨਹੀਂ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਮ ਸਾਚ ਓਤ ਬੋਤੇ ਆਪਣ ਸੰਗਰਾਜ ਤਾਂ ਕੀ ਕਦਮ ਕਹੀ ਨਾ ਜਾਏ ਦੂਸਰੋ ਦਸੋ ਜੀ ਪਾਏ ਤਿਸਕਾ ਕੀ ਐਸਾ ਪ੍ਰਵਾਨ ਗੁਰ ਪ੍ਰਸਾਦ ਨਾਨਕ ਕੇ ਜਾਨਸ ਜੋ ਜਾਣੇ ਤੇ ਸਦਾ ਸੁਖ ਹੋਇਆ ਮਿਲਾਏ ਲਏ ਪਰੋਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸਰੀ ਦੇ ਭਗਵੰਤ ਧਨ ਧਨ ਧਨ ਜਨਿਆ ਜਿਸ ਪ੍ਰਸਾਦ ਸਾਹਿਬ ਚਾਉਤਰਾ ਜਣਿਆ ਹੁਣ ਕਹਿ ਸੁਆਵ ਜਣ ਕੇ ਸੰਗਤ

ਗਾਵਸਪਦੇ ਪੂਰੇ ਗੁਰ ਕਾ ਸੁਨ ਉਪਦੇਸ ਪਾਲ ਬ੍ਰਹਮ ਕਲਪੇ ਸਾਧ ਸਾਧ ਸਿਮਰੋ ਗੋਬਿੰਦ ਮਨ ਤ੍ਰਿਗੁਤਰੇ ਸੰਦਾਸਨੰ ਤਿਆਗੋ ਤਰੰਗ ਸੰਜਨਾ ਕੀ ਤੁਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧਸੰਗ ਘਨ ਸਾਗਰ ਤਰੋ ਹਰਤਨ ਕੀ ਪਰਲੇ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਖੇਮ ਕੁਸਲ ਸਹਿਜਨੰਦ ਸਾਧਸੰਗ ਪੰਜ ਪਰਮਾਨੰਦ ਨਰਕ ਨਿਵਾਰ ਉਧਾਰ ਜੀਓ ਗੁਣ ਗੋਬਿੰਦ ਮਰਤ ਰਸ ਪੀਓ ਚਿਤਵ ਨਾਰਾਇਣ ਏਕ ਰੂਪ ਜਾਂ ਕੇ ਰੰਗਣੇ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮ ਨਾਮ ਬਾਰੰਬਾਰ ਨਾਨਕ ਦੀ ਕਹਿਦਾਰ ਉੱਤਮ ਸਲੋਕ ਸਾਧ ਕੇ ਵਚਨ ਅਮਲੀ ਕਲਾ ਰਤਨ ਸੁਨ ਕੁਮਾਰ ਤੇ ਉਦ ਉਧਾਰ ਆਪ ਤਰੈ ਲੋਕ ਅਨੁਸਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਰੰਗ ਜੈ ਜੈ ਸਵਤਨ ਆਤ ਵਾਜੇ ਸੁਨ ਸੁਨ ਅਨੰਦ ਕਰੇ ਪ੍ਰਭ ਗਾਜੇ ਭਗਟ ਇਕਬਾਲ ਮਾਤ ਕੇ ਮਾਥੇ ਨਾਨਕ ਦੇ ਤਿਨਕੇ ਸਾਥੇ ਸ਼ਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਭੈ ਸਭ ਰੇਣੇ ਮ੍ਰਿਤ ਨਾਮ ਸਾਧ ਸੰਗ ਲੈਣ ਭੈ ਸੋ ਪ੍ਰਸੰਨ ਭੈ ਗੁਰਦੈ ਪੂਰਨ ਹੋਏ ਸੇਵ ਖੀਸੈ ਆਲ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਨ ਸੁਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨੇ ਵੀਖੇ ਫੁਮਾਰੀ ਪ੍ਰਭ ਕੀ ਸੁਖ ਕਰੋ ਸੰਦੀਰ ਸਾਵਧਾਨੀ ਕਾ ਕਰਸੀ ਸੁਖਮਣੀ ਸਾਹਿਬ ਗੋਬਿੰਦ ਗੁਰ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰ ਪੁਰਬ ਸਭ ਲੋਏ ਸਭ ਤੂੰ ਪਾਏ ਸਥਾਨ ਬਹੁਰਨ ਹੋਏ ਆਉਣ ਜਾਣ ਹਰਤਨ ਕਾਟ ਚਲੇ ਜਨ ਸੋਏ ਨਾਨਕ ਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਦ ਨਾਮ ਨਿਰਦ ਬੁੱਧ ਗਿਆਨ ਸਰਵਤਾ ਸਿੱਧ ਵਿਦਿਆ ਤਪ ਜੋ ਪ੍ਰਭ ਧਿਆਨ ਗਿਆਨ ਸ੍ਰਿਸ਼ਟ ਤੁਮ ਸੁਨਾਨ ਚਾਰ ਪਦਾਰਥ ਗੁਣ ਪ੍ਰਗਾਸ ਸਭ ਕੀਮਤ ਸਗੁਰ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ ਏਕ ਦਿਸ਼ਚੇਤਾ ਹੈ ਫਲ ਦਿਸ ਜਨ ਕੇ ਮੁਖ ਭਾਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਨਿਧਾਨ ਚ ਪੇ ਮਨ ਕੋਇ ਸਭ ਜੁਗ ਮੈਂ ਤਾਂ ਹਕੀਕਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰ ਸ਼ਾਸਤਰ ਵੇਦ ਵਖਾਣੇ ਸਗਲ ਮਤਾਨ ਕੇਵਲ ਹਰ ਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਕੋਟ ਪਰਾਧ ਸਾਧਸੰਗ ਮਿਟੇ ਸੰਤ ਕਿਰਪਾ ਤੇ ਜਮ ਤੇ ਛੁੱਟੇ ਜਾ ਕੇ ਮਸਤਕ ਕਰਮ ਪ੍ਰਭਾਏ ਸਾਧਸੰਗ ਨਾਨਕ ਤੇ ਆਏ ਜਿਸ ਮਨ ਵਸੇ ਸੁਣ ਲਾਏ ਪਰੇ ਤਿਸ ਜਣੇ ਆਵੇ ਹਰ ਪਵਤੀ ਜਨਮ ਮਰਨ ਤੱਕ ਦੁੱਖ ਨਿਵਾਰੇ ਦੁਰਲਭ ਜਿਤ ਤਕਾਲ ਉਦਾਰ ਨਿਰਮਲ ਸੋਭਾ ਅੰਮ੍ਰਿਤ ਆਖੀ ਬਾਣੀ ਏਕ ਨਾਮ ਮਨਮਾਇ ਸਮਾਣੀ ਦੁੱਖ ਰੋਗ ਬਿਨ ਸੇ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਊਚ ਤਾਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਣੀ ਦੁੱਖ ਰੋਗ ਬਿਨ ਸੇ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕ ਗੁਣ ਨਾਮ ਸੁਖ ਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

我

Do-do.

ਦੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਸੋ ਕੋ ਅਟਲ ਗੁਰੂ ਸੇਵੀ ਹੈ ਐਨ ਸਾ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। A couple of announcements before Bhai Baljeet Singh starts the kirtan. ਇੱਕ ਤਾਂ ਥੋੜ੍ਹੀ ਜਿਹੀ, just to make everybody a little bit aware, there was an incident last week in Bradford. This BB, she's over from India. ਇੱਕ BB ਸੀਗੀ, ਇੰਡੀਆ ਤੋਂ ਆਈ ਹੈ, ਅਤੇ ਇੱਥੇ ਰਹਿੰਦੀ ਹੈ, ਸੋ ਵਾਲੇ ਲੋਕਾਂ ਨੂੰ ਜਾਣਦੀ ਨਹੀਂ ਹੈਗੀ। ਅਤੇ ਉਹ ਉਹਨੇ ਡਰਾਈਵਿੰਗ ਸ਼ੁਰੂ ਕੀਤੀ ਸੀਗੀ, ਅਤੇ ਉਹਦਾ ਜਿਹੜਾ ਇੰਸਟਰਕਟਰ ਸੀਗਾ ਉਹਨਾਂ ਦਾ ਮੁਸਲਮਾਨ ਸੀਗਾ, ਬ੍ਰੈਡਫਰਡ ਦੀ ਗੱਲ ਆ। ਅਤੇ ਉਹ ਬੱਚੀ ਦੱਸਦੀ ਆ ਕਿ ਹੌਲੀ ਹੌਲੀ ਲੈਸਨ ਲੈਂਦੀ ਲੈਂਦੀ ਹੋਈ, ਹੀ ਵੁੱਡ ਸਟਾਰਟ ਟੋਕਿੰਗ ਟੂ ਹਰ ਅਬਾਊਟ ਹਰ ਫੇਥ, ਨਾ ਆਪਣੇ ਧਰਮ ਬਾਰੇ ਉਹਨੂੰ ਦੱਸਣ ਲੱਗ ਪਿਆ, ਹੈ ਨਾ। ਅਤੇ ਉਹਦੀ ਕੋਸ਼ਿਸ਼ ਸੀਗੀ ਕਿ ਆਪਣਾ ਧਰਮ ਬਦਲ ਲਵੇ, ਹੈ ਨਾ। ਹੀ ਵਾਜ਼ ਹੋਪਿੰਗ ਦੈਟ ਸ਼ੀ ਵੁੱਡ ਕਨਵਰਟ, ਹੈ ਨਾ। ਅਤੇ ਉਸ ਦੇ ਨਾਲ ਨਾਲ ਉਹਨੇ ਫਿਰ ਵਿਆਹ ਦੀ ਗੱਲਾਂ ਵੀ ਕਰਨ ਲੱਗ ਪਿਆ ਉਹਦੇ ਨਾਲ ਕਿ ਆਈ ਵੁੱਡ ਲਾਈਕ ਟੂ ਮੈਰੀ ਯੂ ਐਕਸੈਟਰਾ। ਸੋ ਦਿਸ ਬੀਬੀ ਰੀਅਲਾਈਜ਼ਿੰਗ ਵਾਟ ਵਾਸ ਹੈਪਨਿੰਗ, ਹੈ ਨਾ, ਉਹਨੇ ਕੈਂਸਲ ਕਰਤਾ ਉਸਨੂੰ, ਹੈ ਨਾ। ਮੈਂ ਮੇਰੇ ਦਰਸ਼ਨ ਦਾ ਮਕਸਦ ਇਹ ਆ ਕਿ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਹੈਗਾ, ਪਰ ਕਈ ਧਰਮ ਦਾ ਜ਼ੋਰ ਲੱਗਾ ਹੋਇਆ ਕਿ ਬਾਕੀ ਸਾਰਿਆਂ ਨੂੰ ਆਪਣੇ ਵਿੱਚ ਬਦਲਣ ਦੀ ਕੋਸ਼ਿਸ਼ ਕਰਦੇ ਆ। ਦੂਜੇ ਪਾਸੇ ਸਾਡੇ ਬੱਚੇ ਬਹੁਤ ਜਿਹੜੇ ਇੰਡੀਆ ਜਾਂ ਪੰਜਾਬ ਤੋਂ ਆਏ ਹੋਏ ਆ, ਅਤੇ ਉਹਨਾਂ ਨੂੰ ਸਪੋਰਟ ਦੀ ਲੋੜ ਆ, ਉਹ ਵਾਲੇ ਕਈ ਵਾਰ ਨਹੀਂ ਜਾਣਦੇ ਹੁੰਦੇ ਲੋਕਾਂ ਨੂੰ। ਐਂਡ ਜਿੱਥੇ ਜਿੱਥੇ ਵੀ ਸਾਨੂੰ ਮਿਲਦੇ ਆ, ਕੋਸ਼ਿਸ਼ ਆਪਾਂ ਸਾਰੇ ਕਰੀਏ ਕਿ ਉਹਨਾਂ ਨੂੰ ਸਪੋਰਟ ਦੇਈਏ, ਹੈ ਨਾ। ਬਿਕੋਜ਼ ਵਨ ਦੇ ਡੋਂਟ ਗੈਟ ਦੈਟ ਸਪੋਰਟ, ਜਿੱਥੋਂ ਮਿਲਦੀ ਫਿਰ ਉੱਥੇ ਚਲੇ ਜਾਂਦੇ, ਹੈ ਨਾ। ਇਹ ਇੰਪੋਰਟੈਂਟ ਆ ਸਾਡੀ ਕਮਿਊਨਿਟੀ ਵਾਸਤੇ, ਹੈ ਨਾ। ਦੂਜੀ ਸੁਚੇਤਨੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਸੀਗਾ ਕਿ ਕੱਲ੍ਹ ਨੂੰ ਸਲਾਹ ਦੇ ਵਿੱਚ ਰੈਨ ਸਫਾਈ ਆ, ਸੋ ਇਫ ਐਨੀਬਡੀ ਵਾਂਟਸ ਟੂ ਗੋ, ਦੇਅਰ ਇਜ਼ ਅ ਰੈਨ ਸਫਾਈ ਟੁਮਾਰੋ ਨਾਈਟ ਇਨ ਸਲਾਹ, ਐਂਡ ਦੇਅਰ ਇਜ਼ ਆਲਸੋ ਐਨ ਅਮਰ ਸੰਚਾਰ ਟੁਮਾਰੋ ਐਜ਼ ਵੈਲ ਇਨ ਸਲਾਹ ਐਜ਼ ਵੈਲ। ਅਤੇ ਅਖੀਰ ਦੇ ਵਿੱਚ ਮੈਂ ਭਾਈ ਸਾਹਿਬ ਨੂੰ ਧੰਨਵਾਦ ਕਰਨਾ ਚਾਹੁੰਦੇ, ਅਮਰੀਕਾ ਤੋਂ ਆਏ ਆ ਅਤੇ ਸਾਰੀ UK ਦੇ ਟੂਰ ਕਰ ਰਿਹਾ ਇਸ ਵੇਲੇ, ਅਤੇ ਇਹਨਾਂ ਨੇ ਸਾਡੇ ਵਾਸਤੇ ਟਾਈਮ ਕੱਢਿਆ ਸੀ, ਉਹਨਾਂ ਦੇ ਧੰਨਵਾਦੀ ਹਾਂ। ਹੁਣ ਆਪਾਂ ਕੀਰਤਨ ਸ਼ੁਰੂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰੀ, 5 ਤੋਂ 7 ਸਾਲ ਦੇ ਜਿਹੜੇ ਬੱਚੇ ਆ, ਪਲੀਜ਼ ਕਿਰਪਾ ਕਰਕੇ ਆਪਣੀ ਕਲਾਸ ਨੂੰ ਚਲੇ ਜਾਓ। ਹਰਜਤ ਸਿੰਘ, ਨਵਜੋਤ ਸਿੰਘ ਨੇ ਇਹ ਕਲਾਸ ਲੈਣੀ ਆ, ਅਤੇ ਜਿਹੜੇ ਭਾਈ ਮਨਿੰਦਰ ਸਿੰਘ ਦੀ ਅੰਗਰੇਜ਼ੀ ਕਲਾਸ ਉਹ ਥੱਲੇ ਵਾਲੇ ਹੋਲ ਦੇ ਵਿੱਚ ਆ, ਅਤੇ ਬਾਕੀ ਸਾਰੀ ਕਲਾਸਾਂ ਪਲੀਜ਼ ਇੱਥੇ ਬੈਠੇ ਰਹਿਣ। ਅਤੇ ਜਿਹੜੇ ਸੱਜੇ ਪਾਸੇ ਬੀਬੀਆਂ ਬੈਠੇ, ਪਲੀਜ਼ ਕਿਰਪਾ ਕਰਕੇ ਖੱਬੇ ਪਾਸੇ ਆ ਕੇ ਮੂਹਰੇ ਆ ਕੇ ਬੈਠ ਜਾਣ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

let's say unknowingly ਅਸੀਂ ਆਪਣੇ ਯੂਥ ਨੂੰ ਆਪਣੇ ਬੱਚਿਆਂ ਨੂੰ ਆਊਟਸਾਈਡ ਐਕਟੀਵਿਟੀਜ਼ ਦੇ ਨਾਲ ਅਸੀਂ ਉਹਨਾਂ ਨੂੰ ਬਹੁਤ ਇਨਵੋਲਵ ਕਰ ਦਿੰਦੇ ਹਾਂ ਵੀ ਬੱਚੇ ਤੁਸੀਂ ਗੁਰਦੁਆਰੇ ਜਾਣਾ ਦੀਜ਼ ਆਰ ਦ ਥਿੰਗਸ ਯੂ ਨੀਡ ਟੂ ਡੂ ਬਟ ਸਮ ਹਾਓ ਵੀ ਆਰ ਅਨੇਬਲ ਟੂ ਟੈਲ ਦੈਮ ਦ ਵੈਲਿਊ ਆਫ ਗੁਰਬਾਣੀ ਦ ਇੰਪੋਰਟੈਂਸ ਆਫ ਗੁਰਬਾਣੀ ਹਾਓ ਦੇ ਸ਼ੁੱਡ ਟੇਕ ਦ ਗੁਰਬਾਣੀ ਇਨ ਹਿਜ਼ ਲਾਈਫ ਇਨ ਹਰ ਲਾਈਫ How to work on that in daily life. It's not just your daily routine. It ta kai saalan ton si aa rahe haan. Aur bacche oh kise gursikhi marg ton koi unknown nahi sige. Jina betiyan nu unhan ne is tarah kita hai. That's surprising thing for us. ਕੋਈ ਜਿਵੇਂ ਹੁੰਦਾ ਨਾ ਕਿਸੇ ਨਵੇਂ ਜੇ ਕੋਈ ਸਿੱਖੀ ਵਾਲੇ ਇੱਧਰ ਨੂੰ ਤਰੇ ਤੇ ਉਹਨਾਂ ਨੂੰ ਤੁਸੀਂ ਮੈਨੀਪੁਲੇਟ ਕਰ ਲਿਆ ਇਹ ਤਾਂ ਕਈ ਸਾਲਾਂ ਤੋਂ ਆ ਰਹੇ ਨੇ ਦੈਟਸ ਦ ਸੈਡੈਸਟ ਥਿੰਗ ਫੋਰ ਅਸ ਸਾਨੂੰ ਸਮਝਣਾ ਪੈਣਾ ਹੈ ਇੱਥੇ ਦੇਸਾਂ ਪ੍ਰਦੇਸਾਂ 'ਚ ਆਪਾਂ ਰਹਿ ਰਹੇ ਹਾਂ ਸਾਡੇ ਕੋਲ ਸਾਡਾ ਪਰਿਵਾਰ ਹੀ ਹੈ ਸਾਧ ਸੰਗਤ ਜੀ ਪੈਸੇ ਕਮਾਈ ਜਾਣੇ ਸਾਰੀ ਜ਼ਿੰਦਗੀ ਕਮਾਈ ਜਾਣੇ ਜੇ ਪੈਸਿਆਂ ਕਰਕੇ ਅਸੀਂ ਕਹੀਏ ਵੀ ਹਾਂ ਬੱਚਿਆਂ ਦੇ ਕੋਲ ਵੀ ਹੈਵ ਨੋ ਟਾਈਮ ਫੋਰ ਯੂ ਖੇਡਸ ਆਈ ਨੀਡ ਟੂ ਗੋ ਟੂ ਵਰਕ ਐਂਡ ਆਈ ਵਿਲ ਬੀ ਬੈਕ ਲੇਟ ਨਾਈਟ ਟੂਡੇ ਸੋ ਡੂ ਵਟ ਐਵਰ ਯੂ ਵਾਂਟ ਟੂ ਡੂ ਵੀ ਹੈਵ ਨੋ ਟਾਈਮ ਫੋਰ ਨੋ ਇਟ ਸ਼ੁਡ ਬੀ ਲਾਈਕ ਦੈਟ ਸਾਡਾ ਪਰਿਵਾਰ ਹੀ ਸਾਡੀ ਅਸਲ ਧਰੋਹਰ ਹੈ ਜਾਇਦਾਦ ਹੈ ਸਾਡਾ ਇਸ਼ਟ ਹੀ ਸਾਡਾ ਸਭ ਕੁਛ ਹੈ ਇੱਦਾਂ ਕਿੱਦਾਂ ਹੋ ਸਕਦਾ ਵੀ ਕੋਈ ਵੀ ਆ ਕੇ ਸਾਨੂੰ ਕੁਛ ਵੀ ਵਰਗਲਾ ਕੇ ਮਿੱਠੀਆਂ ਪਿਆਰੀਆਂ ਬਾਤਾਂ ਕਰਕੇ ਅੱਛਾ ਸਾਡਾ ਬੱਚਾ ਮੈਨੀਪੁਲੇਟ ਹੋ ਰਿਹਾ ਸਾਨੂੰ ਦੇਖਣਾ ਪੈਣਾ ਨਾ ਵੀ ਅਸੀਂ ਮੇਰਾ ਸਤਸੰਗ ਜੀ ਚਿੱਤ ਸੀਗਾ ਮੈਂ ਕੀਰਤਨ ਸ਼ੁਰੂ ਕਰ ਦੇਵਾਂ ਬਟ ਆਈ ਫੈਲਟ ਦਿਸ ਇਜ਼ ਵੈਰੀ ਇੰਪੋਰਟੈਂਟ ਟੂ ਸ਼ੇਅਰ ਮੈਂ ਇੱਕ ਸ਼ਬਦ ਭਾਵਾਂ ਘੱਟ ਪੜ੍ਹ ਦੇਵਾਂ ਤੁਸੀਂ ਸਾਰੇ ਮੇਰਾ ਸੰਗਤ ਪਰਿਵਾਰ ਹੋ ਮੇਰਾ ਕੰਸਰਨ ਹੈ ਕਿ ਮੈਂ ਸਾਂਝ ਕਰਾਂ ਤੁਹਾਡੇ ਸਾਡੇ ਬੱਚੇ ਦੇ ਨਾਲ ਸਾਨੂੰ ਟਾਈਮ ਸਪੈਂਡ ਕਰਨਾ ਪੈਣਾ ਹੈ ਇੱਕ ਸ਼ਬਦ ਭਾਵਾਂ ਲੈ ਕੇ ਗੁਰਬਾਣੀ ਦਾ ਬੱਚਿਆਂ ਦੇ ਨਾਲ ਰੋਜ਼ ਕੁਆਲਿਟੀ ਟਾਕ ਘਰ ਵਿੱਚ ਕਰੀਏ ਸੀ ਤੁਸੀਂ ਸਾਰੇ ਬਿਜ਼ੀ ਹੋ ਵਿਚ ਇਜ਼ ਕੰਪਲੀਟਲੀ ਅੰਡਰਸਟੈਂਡੇਬਲ ਪ੍ਰਦੇਸ਼ਾਂ 'ਚ ਬੈਠੇ ਕੰਮ ਕਾਰ ਕਰਨਾ ਵੀ ਜ਼ਰੂਰੀ ਹੈ ਪਰ ਕੰਮ ਕਾਰ ਇੰਨਾ ਵੀ ਨਾ ਕਰ ਲਈਏ ਕਿ ਸਾਡੀ ਜਿਹੜੀ ਸੰਤਾਨ ਹੈ ਸਾਡੇ ਬੱਚੇ ਜਿਹੜੇ ਹਨ ਉਹ ਅਸੀਂ ਗਵਾ ਲਈਏ So we need to be very careful. ਇੱਥੇ ਜੋ ਸੈਸ਼ਨ ਹੁੰਦੇ ਨੇ ਉਹ ਸਾਡੇ ਬੱਚਿਆਂ ਨੂੰ ਸਮਝ ਵਿੱਚ ਆਉਣੇ ਚਾਹੀਦੇ ਨੇ ਰੀਤੀ ਰਿਵਾਜ ਨਾ ਬਣਾਈਏ ਡੋਂਟ ਟੀਚ ਦੈਮ ਰਿਚੁਅਲਸ ਟੈਲ ਦੈਮ ਸ਼ੇਅਰ ਵਿਦ ਦੈਮ ਸਿੱਖੀ ਵੈਲਿਊਸ ਰਿਚੁਅਲਿਸਟਿਕ ਲਾਈਫ ਸਟਾਈਲ ਸਾਡੇ ਬਹੁਤ ਹੋ ਗਏ ਨੇ ਵੀ ਆਰ ਕਮਿੰਗ ਟੂ ਦ ਗੁਰਦੁਆਰਾ ਫਰੋਮ ਮੈਨੀ ਈਅਰਸ Bowing down, sitting here, doing prakarma, receiving prashad, having langar and leaving the place. What is so big deal about it? And we've been doing this for many years. ਇਹ ਤਾਂ ਅਸੀਂ ਕੰਮ ਕਰ ਰਹੇ ਹਾਂ ਪਰ ਜਿਹੜਾ ਕੰਮ ਕਰਨ ਵਾਲਾ ਹੈ ਗੁਰੂ ਸਮਕਾਲੀਨ ਅਸੀਂ ਸਿੱਖ ਦੇਖੀਏ ਬੱਚੇ ਦੇਖੀਏ ਪੰਜ ਤੇ ਸੱਤ ਸਾਲ ਦੀਆਂ ਉਮਰਾਂ ਸੀਗੀਆਂ ਛੋਟੇ ਸਾਹਿਬਜ਼ਾਦਿਆਂ ਦੀਆਂ I'm sharing our history with you all. ਉਹਨਾਂ ਨੂੰ ਮੈਨੀਪੁਲੇਟ ਨਹੀਂ ਕਰ ਲਿਆ ਜੀ ਪੰਜ ਤੇ ਸੱਤ ਸਾਲ ਦੀਆਂ ਉਮਰਾਂ ਸੀਗੀਆਂ ਛੋਟੇ ਸਾਹਿਬਜ਼ਾਦਿਆਂ ਦੀਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਫਤਿਹ ਸਿੰਘ ਪੜ੍ਹ ਲਿਓ ਇਤਿਹਾਸ ਸੂਬੇ ਦੀ ਕਚਹਿਰੀ 'ਚ ਉਹਨਾਂ ਨੂੰ ਮੈਨੀਪੁਲੇਟ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸਾਡੀ ਹਿਸਟਰੀ ਦੱਸ ਰਹੀ ਹੈ ਸਾਨੂੰ ਪਰ ਉਹਨਾਂ ਦੀਆਂ ਸੁਰਤਾਂ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਨੂੰ ਅਪਬ੍ਰਿੰਗਿੰਗ ਐਸੇ ਮਾਹੌਲ 'ਚ ਦਿੱਤੀ ਗਈ ਸੀ ਇਤਨਾ ਕੁ ਇੱਥੋਂ ਉਹਨਾਂ ਨੂੰ ਬਲਵਾਨ ਕਰ ਦਿੱਤਾ ਗਿਆ ਸੀ ਵੀ ਤੁਸੀਂ ਡੋਲ ਹੀ ਨਹੀਂ ਸਕਦੇ ਭਾਵਾਂ ਤੁਹਾਡੇ ਉੱਪਰ ਕੰਧਾਂ ਖੜੀਆਂ ਹੋ ਜਾਣ ਤੁਸੀਂ ਨਹੀਂ ਡੋਲੋਗੇ ਉਹ ਕਿਸ ਤਰ੍ਹਾਂ ਦੀ ਅਪਬ੍ਰਿੰਗਿੰਗ ਹੋਣੀ ਸੋ ਸਾਨੂੰ ਸਿਆਣੇ ਬਣਨਾ ਪਵੇਗਾ ਸਾਨੂੰ ਅਵੇਅਰ ਹੋਣਾ ਪਵੇਗਾ ਬਹੁਤ ਜ਼ਿਆਦਾ ਆਪਣੇ ਬੱਚਿਆਂ ਦੇ ਨਾਲ ਆਪਣਾ ਜੋ ਸਾਡਾ ਲਹਿਜਾ ਹੈ ਉਹ ਸਾਨੂੰ ਨਰਮ ਰੱਖਣਾ ਪਵੇਗਾ

ਇੰਨੇ ਸਟ੍ਰਿਕਟ ਨਾ ਆਪਣੇ ਬੱਚਿਆਂ ਨਾਲ ਹੋ ਜਾਈਏ ਕਿ ਬਾਹਰਲਾ ਬੰਦਾ ਫਿਰ ਥੋੜਾ ਸੌਫਟ ਬੋਲੇ ਤੇ ਬੱਚਾ ਕਹੇ ਕਿ ਮੇਰੇ ਤਾਂ ਪੇਰੈਂਟਸ ਹਮੇਸ਼ਾ ਹੀ ਮੈਨੂੰ ਦੇ ਆਰ ਯੈਲਿੰਗ ਐਟ ਮੀ ਆਲ ਦ ਟਾਈਮ, ਯੂ ਆਰ ਸੋ ਲਾਈਕ ਸੌਫਟ ਸਪੋਕਨ ਪਰਸਨ, ਡੂ ਯੂ ਅੰਡਰਸਟੈਂਡ, ਬੱਚੇ ਸਮਝ ਰਹੇ? ਤਾਂ ਸਾਨੂੰ ਆਪਣੇ ਆਪਣੇ ਲਹਿਜੇ ਵੀ ਥੋੜੇ ਨਰਮਾਈ ਵਾਲੇ ਕਰਨੇ ਪੈਣੇ। ਜੇ ਅਸੀਂ ਸ਼ਬਦ ਪੜ੍ਹਦੇ ਹਾਂ ਨਾ, ਮਿੱਠ ਬੋਲੜਾ ਜੀ ਹਰ ਸੱਜਣ ਸੌਮੀ ਮੋਰਾ, ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਤੇ ਫਿਰ ਅਸੀਂ ਕਈ ਵਾਰੀ ਬਹੁਤੀ ਜ਼ਿਆਦਾ ਸਟ੍ਰਿਕਨੈਸ 'ਚ ਵੀ ਅਸੀਂ ਕੰਮ ਖਰਾਬ ਕਰ ਲੈਂਦੇ। ਅਸੀਂ ਹੁਣ ਆ ਪ੍ਰਦੇਸ਼ਾਂ 'ਚ ਮੈਂ ਵਿਚਰਦਾ, ਸਾਰੇ ਸਾਥੀ ਸਾਡੇ ਚਾਰ ਚਾਰ ਪੰਜ ਪੰਜ ਛੇ ਛੇ ਮਹੀਨੇ ਦੇ ਵੀ ਸਾਡੀਆਂ ਕੀਰਤਨ ਟੂਅਰਸ ਹੁੰਦੇ ਨੇ, ਪਰ ਸਾਡੀ ਫੈਮਿਲੀ ਸਾਡੇ ਬੱਚੇ ਵੀ ਪਿੱਛੇ ਨੇ ਘਰੇ, ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਵੀ ਸਾਡੇ ਬੱਚੇ ਦੇ ਸ਼ੁੱਡ ਬੀ ਔਨ ਦ ਰਾਈਟ ਪੈਥ ਆਫ ਲਾਈਫ। ਸਾਡੀ ਐਬਸੈਂਸ ਜਿਹੜੀ ਹੈ ਉਹਨਾਂ ਨੂੰ ਕਿਤੇ ਦੂਸਰੇ ਕਿਤੇ ਟਰੈਕ ਵੱਲ ਨਾ ਲੈ ਜਾਣ, ਸੋ ਇਹ ਸਾਡੀ ਜ਼ਿੰਮੇਦਾਰੀ ਬਣਦੀ ਹੈ। ਇਸ ਕਰਕੇ ਆਪਣੇ ਬੱਚਿਆਂ ਦਾ ਬਹੁਤ ਧਿਆਨ ਰੱਖੀਏ, ਉਹਨਾਂ ਦੇ ਨਾਲ ਟਾਈਮ ਸਪੈਂਡ ਕਰੀਏ, ਕਮਾ ਲਏ ਬਹੁਤ ਪੈਸੇ, ਕਮਾ ਲਏ ਕਮਾਈ ਜਾਣੇ ਅਸੀਂ, ਹੁਣ ਥੋੜ੍ਹਾ ਪਰਿਵਾਰ ਕਮਾਈਏ। ਇਸ ਤੋਂ ਪਹਿਲਾਂ ਕਿ ਬਹੁਤ ਜ਼ਿਆਦਾ ਲੇਟ ਹੋ ਜਾਵੇ, ਜਦੋਂ ਫਿਰ ਕੋਈ ਇਸ ਤਰ੍ਹਾਂ ਦੇ ਵਾਕਿਆਤ ਹੋ ਜਾਂਦੇ ਨੇ ਨਾ, ਦੈਨ ਵੀ ਹੈਵ ਇਨਫ ਟਾਈਮ ਟੂ ਸਪੈਂਡ ਵਿਦ ਦੈਮ, ਫਿਰ ਸਾਡੇ ਕੋਲ ਬਹੁਤ ਟਾਈਮ ਹੋ ਜਾਂਦਾ। ਸੋ ਕੋਸ਼ਿਸ਼ ਕਰੀਏ, ਕਿਰਤ ਬਿਰਤ ਚੱਲਦੀ ਰਹਿਣੀ ਹੈ, ਅਖੀਰਲੇ ਸਾਹ ਤੱਕ ਚੱਲਦੀ ਰਹਿਣੀ ਹੈ, ਪਰ ਆਪਣੇ ਬੱਚਿਆਂ ਦੇ ਨਾਲ ਜ਼ਰੂਰ ਕੁਆਲਿਟੀ ਟਾਈਮ, ਫਿਜ਼ੂਲ ਦਾ ਟਾਈਮ ਨਹੀਂ, ਕੁਆਲਿਟੀ ਟਾਈਮ ਉਹਨਾਂ ਦੇ ਨਾਲ ਸਪੈਂਡ ਕਰੀਏ। ਘਰ ਦੇ ਵਿੱਚ ਕਮ ਸੇ ਕਮ ਇੱਕ ਦੋ ਘੰਟਾ ਆਪਣੇ ਬੱਚਿਆਂ ਦੇ ਨਾਲ ਜ਼ਰੂਰ ਸਪੈਂਡ ਕਰੀਏ। ਅਸੀਂ ਕੋਈ ਇੱਕ ਸਬਜੈਕਟ ਲੈ ਲਓ, ਲਾਈਫ ਦਾ ਕੋਈ ਸਬਜੈਕਟ ਲੈ ਲਓ, ਉਹਨਾਂ ਦੀਆਂ ਪੜ੍ਹਾਈਆਂ ਦਾ ਸਬਜੈਕਟ ਲੈ ਲਓ, ਕੋਈ ਸਪੋਰਟ ਦਾ ਸਬਜੈਕਟ ਲੈ ਲਓ, ਗੁਰਬਾਣੀ ਸ਼ਬਦ ਕੋਈ ਲੈ ਕੇ ਉਸ ਦੀ ਸਾਂਝ ਕਰੀਏ, ਆਪਣੀਆਂ ਆਪਣੀਆਂ ਡਿਫਰੈਂਟ ਡਿਫਰੈਂਟ ਓਪੀਨੀਅਨਸ ਅਸੀਂ ਸਾਂਝੀ ਕਰੀਏ, ਐਜੂਕੇਟ ਕਰੀਏ ਇੱਕ ਦੂਸਰੇ ਨੂੰ, ਬੱਚੇ ਨੂੰ ਅਵੇਅਰ ਕਰੀਏ, ਬੱਚਿਆ ਧੀਏ ਖਿਆਲ ਰੱਖੀ ਗੁਰਬਾਣੀ ਬਾਬਾ ਜੀ ਨੂੰ ਹਮੇਸ਼ਾ ਆਪਣੇ ਅੰਗ ਸੰਗ ਰੱਖਣਾ, ਸਦਾ ਅੰਗ ਸੰਗੇ ਅਭੰਗ ਅੰਗ ਬਿਭੂਤੇ, ਗੁਰਬਾਣੀ ਹੈਲਪਸ ਅ ਲਾਟ ਐਵਰੀਵੇਅਰ। ਆਓ ਸਾਰੇ, ਸਭ ਤੋਂ ਪਹਿਲਾਂ ਸਮੇਂ ਦਾ ਰਾਗ ਹੈ ਜੈਤਸਰੀ, ਇਸ ਵਿੱਚ ਇੱਕ ਸ਼ਬਦ ਪੜ੍ਹਦੇ ਹਾਂ। ਮੈਨੂੰ ਮੁਆਫ ਕਰ ਦੇਣਾ, ਪਰ ਮੇਰਾ ਚਿੱਤ ਕਰਦਾ ਸੀ, ਇਹ ਬਹੁਤ ਜ਼ਰੂਰੀ ਸਬਜੈਕਟ ਸੀ ਅਤੇ ਮੈਂ ਆਪ ਸਾਰਿਆਂ ਦੇ ਨਾਲ ਸਾਂਝ ਕਰਨਾ ਜ਼ਰੂਰੀ ਸਮਝਦਾ ਸਾਂਝਾ।

ਕੋਈ ਜਨ ਹਰ ਸਿਉਂ ਦੇਵੈ ਜੋਰ। ਇਫ ਓਨਲੀ ਸਮਵਨ ਵੁੱਡ ਯੂਨਾਈਟ ਮੀ ਵਿਦ ਦ ਲੋਰਡ, ਸੱਚ ਅ ਬਿਗ ਰਿਸਪੋਂਸੀਬਿਲਿਟੀ, ਇਜ ਦੇਰ ਐਨੀ ਵਨ ਹੂ ਕੈਨ ਹੈਲਪ ਮੀ ਵਿਦ ਦੈਟ। ਕੋਈ ਜਨ ਹਰ ਸਿਉਂ ਦੇਵੈ ਜੋਰ, ਕੋਈ ਆਪਣੇ ਨਾਲ ਜੋੜ ਰਿਹਾ ਹੈ, ਕੋਈ ਵਾਜਿਆਂ ਦੇ ਨਾਲ ਜੋੜ ਰਿਹਾ ਹੈ, ਕੋਈ ਆਪਣੇ ਸੁਰੀਲੇ ਗਾਇਕੀ ਦੇ ਨਾਲ ਜੋੜ ਰਿਹਾ ਹੈ, ਕੋਈ ਆਪਣੇ ਡਿਫਰੈਂਟ ਟਾਈਪ ਦੇ ਕੱਪੜਿਆਂ ਦੇ ਨਾਲ ਜੋੜ ਰਿਹਾ ਹੈ। ਬਟ ਗੁਰੂ ਅਰਜਨ ਦੇਵ ਮਹਾਰਾਜ ਇਸ ਟਾਕਿੰਗ ਅਬਾਊਟ ਸਮਥਿੰਗ ਬੀਯੋਂਡ, ਸਮਥਿੰਗ ਡਿਫਰੈਂਟ, ਸਮਥਿੰਗ ਇੰਪੋਰਟੈਂਟ। ਕੋਈ ਜਨ ਹਰ ਸਿਉਂ ਦੇਵੈ ਜੋ, ਇਫ ਦੈਟ ਪਰਸਨ ਡਸ ਦੈਟ, ਦੈਨ ਗੁਰੂ ਅਰਜਨ ਦੇਵ ਮਹਾਰਾਜ ਜੀ ਸੇਜ਼, ਯੂ ਨੋ ਵਟ ਐਮ ਆਈ ਗੋਇੰਗ ਟੂ ਡੂ, ਚਰਨ ਗਹੋ ਬਕੋ ਸ਼ੁਭ ਰਸਨਾ, ਉਸਦੇ ਚਰਨ ਮੈਂ ਪਕੜ ਲਵਾਂ, ਉਸਦੇ ਅਬਾਊਟ ਬੜੇ ਸੋਹਣੇ ਸੋਹਣੇ ਮੈਂ ਲਫਜ਼ ਬੋਲਾਂ, ਜਿਹੜਾ ਇਸ ਤਰ੍ਹਾਂ ਕਰੇ। ਇੱਥੇ ਹੀ ਬਸ ਨਹੀਂ, ਮਾਈ ਇੰਟਾਇਰ ਲਾਈਫ ਇਜ਼ ਡਿਵੋਟਿਡ ਟੂ ਦੈਟ ਪਰਸਨ, ਆਈ ਐਮ ਅ ਸੈਕਰੀਫਾਈਸ ਟੂਵਰਡਸ ਦੈਟ ਪਰਸਨ, ਜਿਹੜਾ ਮੈਨੂੰ ਹਰੀ ਦੇ ਨਾਲ ਜੋੜ ਦੇਵੇ। ਬਹੁਤ ਵੱਡੀ ਗੱਲ ਕਰ ਰਹੇ, ਰਾਗ ਜੈਤਸਰੀ ਗਾ ਲਿਆ ਹੈ, ਤੁਸੀਂ ਸੁਣ ਲਿਆ। What is the message of the Shabad which Tan Guru Arjan Dev Maharaj ji is sharing through this Shabad? That is more important. ਇਹੀ ਸਾਡੇ ਬੱਚਿਆਂ ਨੂੰ ਸਮਝਾਉਣ ਵਾਲੀ ਜ਼ਰੂਰੀ ਗੱਲ। ਅੱਜ ਤੋਂ ਇਹ ਗੰਢ ਬੰਨ ਲਓ ਤੁਸੀਂ, ਜਦ ਵੀ ਗੁਰਦੁਆਰਾ ਸਾਹਿਬ ਆਉਣਾ ਹੈ, ਬਹਿਰੂਨੀ ਐਕਟੀਵਿਟੀਜ਼ ਦੇ ਨਾਲ ਸਭ ਤੋਂ ਜ਼ਰੂਰੀ ਹੈ ਸਾਡੇ ਬੱਚੇ ਨੂੰ ਐਜੂਕੇਟ ਕਰਨਾ ਹੈ। This is very important, period. No any other explanation. ਸਾਡੇ ਬੱਚਿਆਂ ਨੂੰ ਅਸੀਂ ਸਮਝਾਉਣਾ ਹੈ ਸਾਡੇ ਗੁਰੂ ਦੀ ਬਾਣੀ ਦੀ ਇੰਪੋਰਟੈਂਸ ਕੀ ਹੈ, ਗੁਰੂ ਸਾਨੂੰ ਕੀ ਦੱਸ ਰਹੇ ਨੇ ਇਸ ਸ਼ਬਦ ਦੇ ਵਿੱਚ। ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਸਾਹਿਬ ਜੀ ਸ਼ੇਅਰਿੰਗ ਹਿਜ਼ ਓਨ ਐਕਸਪੀਰੀਅੰਸ, ਆਪਣੀ ਜ਼ਿੰਦਗੀ ਦੇ ਵਿੱਚੋਂ ਉਹ ਅਨੁਭਵ ਸਾਂਝਾ ਕਰ ਰਹੇ ਨੇ। ਕੋਈ ਐਸਾ ਗੁਰੂ ਸਾਨੂੰ ਮਿਲੇਗਾ ਜ਼ਿੰਦਗੀ ਵਿੱਚ ਜਿਹੜਾ ਆਪਣਾ ਅਨੁਭਵ ਸਾਡੇ ਨਾਲ ਸਾਂਝਾ ਕਰ ਰਹੇ ਨੇ? ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ, ਇਟਸ ਦੇਅਰ ਐਕਸਪੀਰੀਅੰਸਿਸ। ਚਾਹੇ ਭਗਤ ਸਾਹਿਬਾਨ ਹੋਣ, ਚਾਹੇ ਗੁਰੂ ਸਾਹਿਬਾਨ, ਚਾਹੇ ਗੁਰਸਿੱਖ ਸਾਹਿਬਾਨ ਹੋਣ, ਜਿਤਨੀ ਵੀ ਬਾਣੀ ਦਰਜ ਹੈ, ਅੰਕਿਤ ਹੈ, ਰਿਟਨ ਹੈ, ਉਹ ਸਾਰੇ ਉਹਨਾਂ ਦੇ ਆਪਣੇ ਐਕਸਪੀਰੀਅੰਸਿਸ ਨੇ। ਦੇ ਬੈਨ ਥਰੂ ਤੋ ਇਹਦੇ ਨਾਲੋਂ ਵਧੀਆ ਇੰਸਟਰਕਸ਼ਨ ਹੋਰ ਸਾਨੂੰ ਕਿਹੜੀ ਮਿਲੇਗੀ ਜੀ? ਐਂਡ ਇਟਸ ਵੈਰੀ ਔਥੈਂਟਿਕ ਇੰਸਟਰਕਸ਼ਨ, ਕੋਈ ਗੱਪ ਗਪੌੜ ਨਹੀਂ ਹੈ, ਇਟਸ ਨਾਟ ਐਨ ਇਮੈਜੀਨੇਸ਼ਨ, ਔਥੈਂਟਿਕ ਹੈ, ਔਥੈਂਟਿਕ ਸਾਡੇ ਬੱਚਿਆਂ ਨੂੰ ਸਮਝ ਵਿੱਚ ਆਏਗੀ। ਐਕਚੁਅਲੀ ਯੂ ਨੋ ਸੰਗਤ ਜੀ, ਦੇ ਵਾਂਟ ਟੂ ਲਰਨ, ਦੇ ਵਾਂਟ ਟੂ ਨੋ, ਦੇ ਵਾਂਟ ਟੂ understand, they want to sit here, somehow we are unable to educate them. Asi bahut cheti palla chhal lenne aap, chalo bachcho aaj da kaam ho gaya, diwan ch ho aaye ji, check the box, we are done for today, let's come for the next diwan next week. No, kai saalon to is tarah ho gaya hai, ਥੋੜ੍ਹਾ ਆਪਣੇ ਆਪ ਨੂੰ ਚੇਂਜ ਕਰੀਏ, ਕੁਛ ਮਕਸਦ ਦਈਏ। ਵਾਈ ਡੂ ਵੀ ਕਮ ਟੂ ਗੁਰਦੁਆਰਾ ਸਾਹਿਬ, ਵਟ ਇਜ਼ ਦਾ ਪਰਪਸ, ਵਟ ਡੂ ਵੀ ਨੀਡ ਟੂ ਡੂ, ਕੀ ਕਰਨਾ ਹੈ ਜੀ? ਅਸੀਂ ਲੰਗਰ ਖਾਣ ਆਏ, ਆਹ ਵਾਲਾ ਲੰਗਰ ਛਕੀਏ ਸੀ, ਜਿਸ ਪ੍ਰਥਾਏ ਬਾਬਾ ਜੀ ਕਹਿੰਦੇ ਨੇ ਲੰਗਰ ਚੱਲੇ ਗੁਰ ਸ਼ਬਦ, ਅੰਮ੍ਰਿਤ ਵੇਲੇ ਤੋਂ ਇਹ ਲੰਗਰ ਸ਼ੁਰੂ ਹੋ ਜਾਂਦਾ ਹੈ ਪ੍ਰਕਾਸ਼ ਤੋਂ, ਕਿੰਨੀ ਕੁ ਭੁੱਖ ਲੱਗਦੀ ਜੀ ਇਸ ਲੰਗਰ ਦੀ? Did we ever feel hunger from this langar? Kade bhukh lagi sache naam ki lagya bhukh, ud bhukh hai khaye
ਚੱਲੀਏ ਹੈ ਦੁੱਖ ਜਾਂ ਦੂਜੀ ਤੁਕ ਮੈਂ ਬਹੁੜ ਨਾ ਤ੍ਰਿਸ਼ਨਾ ਭੁੱਖੜੀ ਹਉ ਰੱਜਾਂ ਤ੍ਰਿਪਤ ਅਘਾਏ ਜੀਓ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚ ਹੋ ਸਰਬ ਵੇਲਾ ਮੁੱਖ ਪਾਓ ਥੱਲੇ ਵਾਲਾ ਤੁਸੀਂ ਭੋਜਨ ਜੇ ਸਰਬ ਵੇਲਾ ਪਾਈ ਜਾਓਗੇ ਤੁਹਾਡਾ ਸਟੋਮਿਕ ਖਰਾਬ ਕਰ ਦੇਵੇਗਾ ਸਿਹਤ ਖਰਾਬ ਹੋ ਸਕਦੀ ਜੇ ਹੁਣ ਅਸੀਂ ਲਗਾਤਾਰ ਖਾਈ ਜਾਈਏ ਪਰ ਇੱਥੇ ਗੁਰਬਾਣੀ ਦਾ ਲੰਗਰ ਕਹਿੰਦੇ ਸਰਬ ਵੇਲਾ ਮੁੱਖ ਪਾਵੋ ਜਰਾ ਮਰਾ ਤਾਪ ਸਭ ਨਾਠਾ ਇਸ ਲੰਗਰ ਦੀ ਭੁੱਖ ਲੱਗਦੀ ਕਿ ਨਹੀਂ ਬਾਹਰ ਦਾ ਭੋਜਨ ਜੇ ਸਾਡਾ ਜਵਾਕ ਸਾਡਾ ਬੱਚਾ ਨਾ ਖਾਵੇ ਫਿਊ ਡੇਜ਼ ਵੀ ਆਰ ਵਰਿਡ ਅਬਾਊਟ ਆਰ ਚਿਲਡਰਨ ਵੀ ਮਾਈਟ ਵਿਲ ਟੇਕ ਹਿਮ ਔਰ ਹਰ ਟੂ ਦ ਡਾਕਟਰ ਕਿ ਇਹਨੂੰ ਦੇਖੋ ਇਹ ਭੋਜਨ ਕਿਉਂ ਨਹੀਂ ਪਿਛਲੇ ਦੋ ਤਿੰਨ ਦਿਨ ਤੋਂ ਖਾ ਰਹੇ ਜੀ ਅਸੀਂ ਚਿੰਤਿਤ ਹੋ ਜਾਂਦੇ ਹਾਂ ਕੁਛ ਨਾ ਕੁਛ ਸਮਥਿੰਗ ਇਜ਼ ਰੋਂਗ ਵਿਦ ਦੈਟ ਤੇ ਜੇ ਹੁਣ ਇਸ ਲੰਗਰ ਦੀ ਭੁੱਖ ਨਹੀਂ ਲੱਗ ਰਹੀ ਤੇ ਫਿਰ ਕੁਝ ਗੜਬੜ ਨਹੀਂ ਸਾਡੇ ਅੰਦਰ ਕਿੰਨੇ ਕਿੰਨੇ ਸਾਲਾਂ ਤੋਂ ਅਸੀਂ ਗੁਰਦੁਆਰੇ ਆ ਰਹੇ ਹਜੇ ਭੁੱਖ ਹੀ ਨਹੀਂ ਲੱਗ ਰਹੀ ਇਹਦੀ ਬਹੁਤਾ ਟਾਈਮ ਸਾਡਾ ਲੰਗਰ ਚ ਹੀ ਬਤੀਤ ਹੋ ਜਾਂਦਾ ਥੱਲੇ ਵਾਲੇ ਜਨਰਲੀ ਆਈ ਐਮ ਟਾਕਿੰਗ ਆਈ ਐਮ ਨਾਟ ਬੀਂਗ ਜਜਮੈਂਟਲ ਟੂ ਬੀ ਆਨੈਸਟ ਵਿਦ ਯੂ ਆਲ ਜਨਰਲੀ ਵਿਚ ਆਈ ਹੈਵ ਸੀਨ ਯੂ ਹੈਵ ਸੀਨ ਗੁਰੂ ਦੀ ਦਿਸ ਇਜ਼ ਗੁਰੂਜ਼ ਕਲਾਸ ਐਂਡ ਵੰਸ ਦ ਕਲਾਸ ਸਟਾਰਟਸ ਵੀ ਨੀਡ ਟੂ ਬੀ ਇਨ ਦ ਕਲਾਸ ਹੁਣੇ ਵੀਰ ਜੀ ਨੇ ਅਨਾਊਂਸ ਕੀਤਾ ਵੀ ਬੱਚਿਆਂ ਦੀ ਜਿਹੜੇ ਜਿਹੜੇ ਬੱਚਿਆਂ ਦੀ ਕਲਾਸ ਦੇ ਸ਼ੁਡ ਗੋ ਐਂਡ ਅਟੈਂਡ ਦ ਕਲਾਸ ਤੇ ਆਹ ਵਾਲੀ ਕਲਾਸ ਜਿਸ ਵੇਲੇ ਸ਼ੁਰੂ ਹੋਵੇ ਸਾਡਾ ਅੱਧਾ ਟਾਈਮ ਕਲਾਸ ਤੋਂ ਬਾਹਰ ਨਿਕਲ ਜਾਂਦਾ ਔਰ ਫਿਰ ਇਸ ਕਲਾਸ 'ਚ ਅਸੀਂ ਆਪਣੀ ਮਰਜ਼ੀ ਵਾਲੇ ਟਾਈਮ ਦੇ ਨਾਲ ਦਾਖਲ ਹੋ ਜਾਂਦੇ ਹਾਂ ਸਾਨੂੰ ਆਪਣਾ ਥੋੜ੍ਹਾ ਸਿਸਟਮ ਸਹੀ ਕਰਨਾ ਪਵੇਗਾ ਕਿਉਂਕਿ ਆਹ ਰੀਤੀ ਰਿਵਾਜ਼ ਸਾਡੇ ਬਹੁਤ ਸਾਲਾਂ ਤੋਂ ਚੱਲ ਰਹੇ ਨੇ ਵੀ ਬਿਨ ਫੋਲੋਇੰਗ ਦਿਸ ਰੀਚੁਅਲ ਫੋਰ ਮੈਨੀ ਈਅਰਸ ਦਿਸ ਇਜ਼ ਗੁਰੂਜ਼ ਕਲਾਸ ਐਂਡ ਵੀ ਹੈਵ ਟੂ ਬੀ ਔਨ ਟਾਈਮ What lesson Guru Sahib Ji is giving through Gurbani, we need to pay attention to that and start working on that. Gavya sunya tin ka thaye paave jin satgur ki aagya sat sat kar manni. Itho eh sadi journey shuru hundi hai. Sevak sikh poojan sab aave, they are coming from many years. And they feel so proud about it. Bhi main ta 70 saal to ja reha ji gurdware main 80 saal to ja reha ji main 85 so what good for you keep that with yourself you don't have to tell this to the city to the share to the mohalla just keep it with yourself it should be between you and your guru ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੈ ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ ਦਿਸ ਇਜ਼ ਕੰਡੀਸ਼ਨਲ ਕੀਪ ਦੈਟ ਇਨ ਮਾਈਂਡ ਗੁਰੂ ਬਾਬਾ ਜੀ ਇਸ ਬਾਣੀ ਸੈਜ਼ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ ਜਿਨ੍ਹਾਂ ਨੇ ਇੰਪਲੀਮੈਂਟ ਕੀਤੀ ਆਪਣੇ ਲਾਈਫ ਦੇ ਵਿੱਚ ਸੁਣਨਾ ਗਾਉਣਾ ਪੜ੍ਹਨਾ ਇਹ ਆਧਾਰ ਹੈ ਇਹ ਸਾਡੀਆਂ ਕਿਰਿਆਵਾਂ ਨੇ ਪਰ ਸਾਡੀ ਜਰਨੀ ਇੱਥੇ ਨਹੀਂ ਰੁਕਦੀ ਵੀ ਨੀਡ ਟੂ ਮੂਵ ਔਨ ਆਓ ਸ਼ਬਦ ਦੀ ਹਾਜ਼ਰੀ ਆਪਾਂ ਲਗਵਾਈਏ ਸਤਿਗੁਰੂ ਜੀ ਤਰਸ ਕਰਨ ਜੈਤ ਸ੍ਰੀ ਮਹਲਾ ਪੰਜਵਾਂ ਦੇ ਸਿਰਲੇਖ ਹੇਠ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕੋਈ ਜਨ ਹਰਸਿਓ ਦੇਵੈ ਜੋਰ ਚਰਨ ਗਹੋਂ ਬਕੋ ਸ਼ੁਭ ਰਸਨਾ ਦੀਜੇ ਹੈ ਪ੍ਰਾਨ ਅਕੋਰ ਕਿਤਨੀ ਨਿਮਰਤਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਅੰਦਰ ਕਹਿੰਦੇ ਮੈਨੂੰ ਬਸ ਉਸ ਮਾਲਿਕ ਦੇ ਨਾਲ ਜਿਹੜਾ ਜੋੜ ਦੇਵੇ ਦ ਵਨ ਹੂ ਕੈਨ ਹੈਲਪ ਮੀ ਵਿਦ ਕਨੈਕਟਿੰਗ ਵਿਦ ਵਾਹਿਗੁਰੂ ਜੀ ਚਰਨ ਗਹੋ ਬਕੋ ਸ਼ੁਭ ਰਸਨਾ ਦੀਜੇ ਹੈ ਪ੍ਰਾਨ ਅਕੋਰ ਆਓ ਆਪਾਂ ਸ਼ਬਦ ਦੀ ਹਾਜ਼ਰੀ ਸਾਰੇ ਰਲ ਮਿਲ ਕੇ ਲਗਵਾਉਂਦੇ ਹਾਂ ਕੋਸ਼ਿਸ਼ ਕਰਾਂਗੇ ਵੀ ਸ਼ੁਡ ਟ੍ਰਾਈ ਟੂ ਲਰਨ ਸਮਥਿੰਗ ਫਰੋਮ ਗੁਰੂ ਸਾਹਿਬ ਜੀ ਦੀ ਬਾਣੀ ਸੁਣਨਾ ਪੜ੍ਹਨਾ ਗਾਉਣਾ ਇਹ ਸਾਡਾ ਮਹਿਜ਼ ਆਧਾਰ ਹੈ ਕੀਪ ਦੈਟ ਇਨ ਮਾਈਂਡ ਜਰਨੀ ਸਾਡੀ
ਅੱਗੇ ਚਲਦੀ ਰਹਿਣੀ ਚਾਹੀਦੀ ਹੈ। ਵੀ ਸ਼ੁੱਡ ਮੂਵ ਫਰਦਰ।

And what we should ask from the Guru, ki Satguru sanu o understanding bakshish kar de tu. Jadi meri mat hai na, o bahut cleverness wali hai, which I'm using entire day outside. I may be very smart, very sharp-minded outside. But when jadon main guru di dar te aanda haan, meri ardaas eh honi chahidi hai, Sadhguru ji tarskaran aao, appa sare kirtaniye banke. Mainu pata hai aap sare kirtan kar lende ho, par appa koshish kariye, Sadhguru ji baani de rahi sadi surat de vich tik jao. ਸਾਨੂੰ ਜ਼ਿੰਦਗੀ ਦੇ ਮਕਸਦ ਪਤਾ ਲੱਗ ਜਾਣ, ਪਰਪਸ ਆਫ ਲਾਈਫ ਸਾਨੂੰ ਪਤਾ ਲੱਗ ਜਾਵੇ, ਵਾਈ ਵੀ ਹੈਵ ਕਮ ਟੂ ਦਿਸ ਵਰਲਡ, ਵਟ ਡੂ ਵੀ ਨੀਡ ਟੂ ਡੂ. ਆਓ ਸਾਰੇ ਰਲ ਮਿਲ ਕੇ ਅਰਦਾਸ ਕਰਦੇ ਹਾਂ.

ਤੇ ਫਿਰ ਇਹਦਾ ਮਤਲਬ ਮੈਂ ਮੇਰੀ ਸਪਲਿਟ ਪਰਸਨੈਲਿਟੀ ਹੋ ਗਈ। ਫਿਰ ਮੈਂ ਬਹੁਤ ਜਲਦੀ ਜਲਦੀ ਆਪਣੇ ਆਪ ਨੂੰ ਚੇਂਜ ਕਰਦਾ ਰਹਿੰਦਾ ਹੈ। ਔਰ ਇਹ ਗੁਰਬਾਣੀ ਹਰ ਵਕਤ ਸਾਨੂੰ ਬੰਦਗੀ ਦੇ ਵਿੱਚ ਰਹਿਣਾ ਪਵੇਗਾ, ਚਾਹੇ ਅਸੀਂ ਬਾਹਰ ਹੋਈਏ, ਚਾਹੇ ਕਾਰੋਬਾਰ 'ਚ ਹੋਈਏ, ਕਿਤੇ ਵੀ ਹੋਈਏ। ਸਾਡੀ ਸੁਰਤ ਦੇ ਵਿੱਚ ਅਰਦਾਸ 'ਚ ਆਪਾਂ ਪੜ੍ਹਦੇ ਹਾਂ ਨਾ, ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ। ਹਰ ਵਕਤ ਇਹ ਸਾਡੀ ਸੁਰਤ ਦੇ ਵਿੱਚ ਇਹ ਸਾਨੂੰ ਨਿਰੰਤਰ ਇਸਦਾ ਸਿਮਰਨ ਚਲਾਉਣਾ ਪਵੇਗਾ। ਸਿਮਰਨ ਕਿਹਨੂੰ ਕਹਿੰਦੇ ਆ ਜੀ? ਚੇਤੇ ਨੂੰ। ਇਹ ਸੰਸਕ੍ਰਿਤ ਦਾ ਲਫ਼ਜ਼ ਹੈ, ਇਸ ਨੂੰ ਸਿਮਰਨ ਕਹਿੰਦੇ ਹਾਂ ਸੰਸਕ੍ਰਿਤ 'ਚ, ਜਿਹੜਾ ਫਿਰ ਸਿਮਰਨ ਬਣਿਆ, ਜਿਸ ਨੂੰ ਠੇਠ ਪੰਜਾਬੀ 'ਚ ਚੇਤਾ ਕਹਿੰਦੇ ਹਾਂ, ਜਿਸ ਨੂੰ ਉਰਦੂ ਫਾਰਸੀ 'ਚ ਯਾਦ ਕਹਿੰਦੇ ਹਾਂ, ਜ਼ਿਕਰ ਕਹਿੰਦੇ ਹਾਂ, ਜਿਸ ਅੰਗਰੇਜ਼ੀ 'ਚ ਰਿਮੈਂਬਰੈਂਸ ਕਹਿੰਦੇ ਹਾਂ, ਯਾਦ ਉਸ ਦੀ, ਹਰ ਵਕਤ ਇਹ ਇੱਥੇ ਰੱਖਣੀ ਪਵੇਗੀ ਸਾਨੂੰ। ਇਹ ਨਹੀਂ ਕੇਵਲ ਹਾਲ ਤੱਕ, ਇੱਥੇ ਦਰਬਾਰ ਹਾਲ

ਜਦੋਂ ਸਤਸੰਗ ਜੀ ਇਹ ਅਰਦਾਸ ਕਰੀਏ ਨਾ, ਸਾ ਮਤ ਦੇਹੋ, ਇਟਸ ਵੈਰੀ ਸਪੈਸੀਫਿਕ ਮਤ। ਸਾ ਜਿਹੜਾ ਇਸਦਾ ਗ੍ਰਮੈਟਿਕ ਰੂਪ ਜਿਹੜਾ, ਜੇ ਅਸੀਂ ਸਾ ਕਹੀਏ ਬਹੁਤ ਸਪੈਸੀਫਿਕ ਹੋ ਜਾਂਦੀ ਹੈ ਕਿ ਮੈਨੂੰ

ਇਹਦਾ ਮਤਲਬ ਉਸਦੀ ਬੰਦਗੀ ਵਾਲੀ ਮਤ ਦੂਜੀ। ਜਿਸ ਮਤ ਦੇ ਨਾਲ ਮੈਂ ਸਾਰਾ ਦਿਨ ਵਿਚਰਦਾ ਹਾਂ ਉਹ ਮਤ ਹੋ ਸਕਦਾ ਹੈ ਮੇਰੀ ਮਰਜ਼ੀ ਵਾਲੀ ਹੋਵੇ, ਪਰ ਜਦੋਂ ਬੰਦਗੀ ਕਰਨੀ ਹੈ ਉਸ ਵੇਲੇ ਮਤ ਉਹ ਤੋਂ ਮੰਗਣੀ ਹੈ, ਸਾ ਮਤ ਕੀ ਬਲੈਸ ਮੀ ਵਿਦ ਸੱਚ ਅੰਡਰਸਟੈਂਡਿੰਗ, ਮੈਨੂੰ ਉਹ ਵਾਲੀ ਮਤ ਦੇ ਜਿੱਤ ਤੁਮੇ ਅਰਾਧਾਂ। ਆਓ ਸਾਰੇ ਪ੍ਰੇਮ ਦੇ ਵਿੱਚ ਭਾਵਨਾ ਦੇ ਨਾਲ ਸਤਸੰਗ ਜੀ ਅਰਦਾਸ ਕਰੀਏ, ਬੜੀ ਪਿਆਰੀ ਅਰਦਾਸ ਹੈ, ਹੈਜੀਟੇਟ ਨਾ ਕਰੋ, ਇਹ ਵਾਲੀ ਅਰਦਾਸ ਰੋਜ਼ ਕਰਨੀ ਚਾਹੀਦੀ ਹੈ। ਐਵਰੀ ਸਿੰਗਲ ਡੇ ਵੀ ਸ਼ੁੱਡ ਡੂ ਦਿਸ ਅਰਦਾਸ। ਆਓ ਸਾਰੇ ਪਿਆਰ ਨਾਲ ਇਹ ਅਰਦਾਸ ਬੁਲੰਦ ਆਵਾਜ਼ੀ ਦੇ ਵਿੱਚ ਮਿਟ ਕੇ ਕਰੀਏ। ਸਤਿਗੁਰੂ ਜੀ ਕਿਤੇ ਅੱਜ ਇਹ

ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸੰਵਾਰ ਸ਼ਿੰਗਾਰਿਆ। ਤਿੰਨ ਲਫ਼ਜ਼ ਵਰਤੇ ਨੇ ਜਿਹਨੇ ਤੈਨੂੰ ਸਾਜਿਆ, ਸੰਵਾਰਿਆ ਤੇ ਤੈਨੂੰ ਡੈਕੋਰੇਟ ਕੀਤਾ, ਤੈਨੂੰ ਸ਼ਿੰਗਾਰਿਆ। ਉਹਨੇ ਕੋਈ ਘਾਟ ਨਹੀਂ ਰੱਖੀ, ਪਰ ਮੇਰਾ ਵਿਸ਼ਵਾਸ ਡੋਲ ਗਿਆ। ਮੈਂ ਫੇਰ ਜਾ ਕੇ ਬਾਜ਼ਾਰ ਤੋਂ ਕੁਛ ਹੋਰ ਲੈ ਕੇ ਆਇਆ ਆਪਣੇ ਆਪ ਨੂੰ ਸਜਾਉਣ ਵਾਸਤੇ। ਉਹਨੇ ਸਭ ਕਰ ਦਿੱਤਾ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਬਹੁਤ ਧਿਆਨ ਦੇਣਾ ਇਹਨਾਂ ਤੁਕਾਂ ਤੇ। ਮਾਤ ਗਰਭ ਮੈਂ ਜਿਨੇ ਉਭਾਰਿਆ, ਜਿੱਥੇ ਤੇਰੀ ਪ੍ਰਤਪਾਲਣਾ ਕੀਤੀ ਉਸਨੇ। ਬਾਹਰਲੀ ਕੋਈ ਅਪਰੋਚਿਸ ਨਹੀਂ ਸੀਗੀਆਂ ਉਸ ਵੇਲੇ ਤੇਰੇ ਕੋਲ। ਯੂ ਡਿਡਨਟ ਹੈਵ ਐਨੀ ਆਊਟਸਾਈਡ ਅਪਰੋਚਿਸ ਦੈਟ ਟਾਈਮ। ਜਦੋਂ ਦੁਨੀਆ ਵਿੱਚ ਆਇਆ, ਆਈ ਵੈਨ ਯੂ ਕੇਮ ਟੂ ਦਿਸ ਵਰਲਡ, ਬਾਰ ਵਿਵਸਥਾ ਤੁਝੇ ਪਿਆਰੇ ਦੁੱਧ ਤੇਰਾ ਆਹਾਰ ਬਣਾ ਦਿੱਤਾ। ਜਦੋਂ ਤੇਰੇ ਮੂੰਹ 'ਚ ਦੰਦ ਵੀ ਨਹੀਂ ਸੀਗੇ, ਪਤਾ ਸੀ ਉਸਨੂੰ ਵੀ ਤੇਰਾ ਆਹਾਰ ਕਿਹੋ ਜਿਹਾ ਹੋਵੇ, ਬਹੁਤਾ ਸਖਤ ਨਾ ਹੋਵੇ। ਯੂ ਵੁੱਡ ਨਾਟ ਬੀ ਏਬਲ ਟੂ ਚਿਊ ਇਟ। ਬਾਰ ਵਿਵਸਥਾ ਤੁਝੇ ਪਿਆਰੇ ਦੁੱਧ ਪਰ ਜੋਬਨ ਭੋਜਨ ਸੁੱਖ ਸੂਦ। ਜਦੋਂ ਜਵਾਨ ਹੋਇਆ ਹੋਈ, ਫਿਰ ਉਸ ਤਰ੍ਹਾਂ ਦਾ ਭੋਜਨ ਤੈਨੂੰ ਦੇ ਦਿੱਤਾ ਹੈ। ਹੈ ਕੋਈ ਇਸ ਤਰ੍ਹਾਂ ਦੀ ਟੇਕ ਕੇਅਰ ਕਰਨ ਵਾਲਾ? ਪਰ ਜੋਬਨ ਭੋਜਨ ਸੁੱਖ ਸੂਦ, ਬਿਰਧ ਭਇਆ ਉੱਪਰ ਸਾਕ ਸੈਨ। ਆਹਾ ਹਾ ਹਾ, ਕਹਿੰਦੇ ਜਿਸਲੇ ਬਜ਼ੁਰਗ ਹੋ ਗਿਆ, ਤੇਰੇ ਬਜ਼ੁਰਗ ਹੋਣ ਤੋਂ ਪਹਿਲਾਂ ਤੇਰੇ ਚਾਰੇ ਪਾਸੇ ਤੇਰੇ ਰਿਸ਼ਤੇਦਾਰ ਬਣਾ ਦਿੱਤੇ। ਬਿਰਧ ਭਇਆ ਉੱਪਰ ਸਾਕ ਸੈਨ, ਮੁੱਖ ਅਪੇ ਆਓ ਬੈਠ ਕੋ ਤੇ। ਹੈ ਕੋਈ ਇਸ ਤਰ੍ਹਾਂ ਦੀ ਖਿਆਲ ਰੱਖਣ ਵਾਲਾ? ਤੇਰੀਆਂ ਰਿਸ਼ਤੇਦਾਰੀਆਂ ਤੇਰੇ ਬਜ਼ੁਰਗ ਹੋਣ ਤੋਂ ਪਹਿਲਾਂ ਬਹੁਤ ਬਣਾ ਦਿੱਤੀਆਂ ਸਨ, ਜਿਨ੍ਹਾਂ ਨੇ ਤੇਰਾ ਫਿਰ ਬਜ਼ੁਰਗੀ ਚ ਧਿਆਨ ਰੱਖਣਾ ਸੀ। ਇਹ ਸਭ ਐਵਰੀਥਿੰਗ ਕਮਸ ਫਰੋਮ ਹਿਮ, ਇਟਸ ਪ੍ਰੀ ਪਲੈਨ। ਅਸੀਂ ਕੀ ਕੀਤਾ ਜੀ? ਕਾਹੇ ਭਈਆ, ਬਾਬਾ ਕਬੀਰ ਜੀ ਪਤਾ ਕੀ ਕਹਿੰਦੇ ਨੇ, ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ। ਕਹਿੰਦੇ ਤੂੰ ਕੀਤਾ ਕੀ ਹੈ? ਵਾਟ ਡਿਡ ਯੂ ਡੂ? ਵਾਈ ਆਰ ਯੂ ਸੋ ਪ੍ਰਾਊਡ ਆਫ ਇਟ? ਸਭ ਕੁਛ ਤਾਂ ਤੈਨੂੰ ਬਣਿਆ ਬਣਾਇਆ ਮਿਲਿਆ ਹੈ, ਸਭ ਕੁਛ ਉਹ ਕਰੀ ਜਾ ਰਿਹਾ ਹੈ। ਤੈਨੂੰ ਸਿਰਫ ਇੱਕ ਕਰਨਾ ਸੀ, ਤੈਨੂੰ ਸਿਰਫ ਉਹਦਾ ਸ਼ੁਕਰਾਨਾ ਕਰਨਾ ਸੀ, ਉਹੀ ਨਹੀਂ ਤੂੰ ਕਰ ਸਕਦਾ। ਤੈਨੂੰ ਸਿਰਫ ਸ਼ੁਕਰਾਨਾ ਕਰਨਾ ਸੀ, ਬਾਕੀ ਐਵਰੀ ਸਿੰਗਲ ਥਿੰਗ ਕਮਸ ਫਰੋਮ ਹਿਮ, ਯੂ ਡੋਂਟ ਹੈਵ ਟੂ ਵਰੀ ਅਬਾਊਟ ਇਟ। ਪਰ ਤੂੰ ਸ਼ੁਕਰਾਨਾ ਵੀ ਨਹੀਂ ਕਰ ਸਕਿਆ, ਤੂੰ ਕੰਪਲੇਨ ਕਰਦਾ ਰਿਹਾ। ਜਿੰਨੀ ਵਾਰੀ ਵੀ ਆ ਰਿਹਾ ਤੂੰ, ਦਸ ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ। ਤੇ ਫਿਰ ਉਹ ਹੁਣ ਜਿਹਦੇ ਸਾਹਮਣੇ ਖੜਾ ਹੈ, ਏਕ ਵੀ ਨਾ ਦੇ, ਦਸ ਵੀ ਹਿਰ ਲੇ, ਤਾਂ ਮੂੜਾ ਕਹੋ ਕਹਾਂ ਕਰੇ। ਵਟ ਕੈਨ ਯੂ ਡੂ ਇਫ ਹੀ ਇਜ਼ ਨਾਟ ਪ੍ਰੋਵਾਈਡਿੰਗ ਵਟ ਯੂ ਆਰ ਆਸਕਿੰਗ ਫਰੋਮ ਹਿਮ? ਐਂਡ ਦ ਵਨ ਯੂ ਹੈਵ ਆਲਰੇਡੀ, ਹੀ ਕੈਨ ਗ੍ਰੈਬ ਦੈਟ। ਜਿਸ ਠਾਕੁਰ ਸਿਓ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰ। ਯੂ ਸ਼ੁਡ ਬੀ ਵੈਰੀ ਥੈਂਕਫੁਲ ਫੋਰ ਆਲ ਦ ਥਿੰਗਸ ਵਿਚ ਯੂ ਹੈਵ ਆਲਰੇਡੀ। ਜਿਹੜੀਆਂ ਚੀਜ਼ਾਂ ਤੇਰੇ ਕੋਲ ਹੈਗੀਆਂ ਨੇ, ਉਸ ਦਾ ਬਸ ਸ਼ੁਕਰਾਨਾ ਕਰਨਾ ਹੈ। ਦੈਟਸ ਆਲ ਯੂ ਨੀਡ ਟੂ ਡੂ। ਆਪਣੇ ਦਿਲ ਤੋਂ ਕਰਨਾ ਸ਼ੁਕਰਾਨਾ। ਕੋਈ ਐਕਸਪੈਕਟੇਸ਼ਨ ਨਾ ਰੱਖ ਬਹੁਤੀ, ਕੋਈ ਆਪਣਾ ਜਿਣਾ ਨਾ ਤੂੰ ਉਹਨਾਂ ਸ਼ੁਕਰਾਨਾ। ਜੇ ਤੂੰ ਕਰਨ ਦਾ ਤੈਨੂੰ ਮੌਕਾ ਵੀ ਮਿਲਦਾ ਹੈ, ਤੂੰ ਅੱਗੇ ਆਪਣੀ ਲਿਸਟ ਅੜਾ ਦਿੰਦਾ ਵੀ ਆ ਆ ਮੈਂ ਦਿੱਤਾ ਜੀ ਤੈਨੂੰ, ਮੇਰਾ ਨਾਂ ਇੱਥੇ ਤੈਨੂੰ ਦੱਸਣਾ ਪੈਣਾ ਹੈ। ਆਈ ਮੀਨ ਵੀ ਸ਼ੁਡ ਗਰੋ ਅਪ, we should grow up. What are we doing? ਇੱਕ ਪਾਸੇ ਸੀ ਕਹਿੰਦੇ ਸਭ ਬਿਦ ਤੁਮ ਹੀ ਜਾਣਤੇ ਪਿਆਰੇ, ਕਿਸ ਪੈ ਕਹੋ ਸੁਣਾਏ। ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਕਿਹਨੂੰ ਅਸੀਂ ਦੱਸਦੇ? ਆਪਣੀ ਈਗੋ ਔਰ ਵੀ ਆਰ ਟੈਲਿੰਗ ਅਦਰਸ ਵੀ ਆ ਦੇਖ ਲੈ ਭਾਈ ਇੰਨੇ ਮੈਂ ਦਿੰਦਾ ਡੋਨੇਸ਼ਨ, ਸੋ ਵਾਟ।
ਸ਼ੁਕਰ ਕਰ ਉਹਨੇ ਤੈਨੂੰ ਆ ਬਣਾਇਆ ਆ

when coming to the Gurdwara. It's between you and your Guru. You shouldn't have anything to do with kinni sangat hai ji, kaun aa raha hai, kaun ki kar raha hai. Everybody has their own journey. ਇਹ ਤੁਹਾਡਾ ਆਪਣਾ ਸਫ਼ਰ ਹੈ, ਇਹ ਤੁਹਾਨੂੰ ਤੈਅ ਕਰਨਾ ਪੈਣਾ ਹੈ. ਵਿਦ ਦ ਗਾਈਡੈਂਸ ਆਫ ਗੁਰਬਾਣੀ. ਸੋ ਜਦ ਵੀ ਗੁਰੂ ਕੋਲ ਆਈਏ, ਕੁਛ ਨਾ ਕੁਛ ਲੈ ਕੇ ਜਾਈਏ. ਇੱਥੇ ਬੈਠ ਗਏ ਜਾਂ ਥੱਲੇ ਵਾਲੇ ਹਾਲ 'ਚ ਬੈਠ ਗਏ, ਬਾਹਰ ਜਾ ਕੇ ਕੋਈ ਪੁੱਛੇ ਵੀ ਗੁਰੂ ਕੇ ਸਿੱਖਾ ਧੀਏ, ਅੱਜ ਦੇ ਗੁਰੂ ਦੇ ਸਤਸੰਗਤ ਦੇ ਵਿੱਚ ਕੀ ਪ੍ਰਾਪਤੀ ਕੀਤੀ? ਵਟ ਡਿਡ ਯੂ ਲਰਨ ਫਰੋਮ ਟੂਡੇ ਸੈਸ਼ਨ? ਦੈਨ ਵੀ ਸ਼ੁਡ ਬੀ ਏਬਲ ਟੂ ਐਕਸਪਲੇਨ ਇਟ ਟੂ ਦੈਮ. ਵੀ ਸ਼ੁਡ ਹੈਵ ਸਮਥਿੰਗ ਗ੍ਰੇਟ, ਸਮਥਿੰਗ ਇੰਸਪਾਇਰਿੰਗ, ਸਮਥਿੰਗ ਕੰਸਟਰਕਟਿਵ, ਸਮਥਿੰਗ ਫਰੂਟਫੁਲ. ਇਕੱਲਾ ਇਹ ਨਾ ਕਹਿ ਦੀਏ ਬਾਹਰ ਨਿਕਲ ਕੇ, ਭਾਈ ਸਾਹਿਬ ਨੇ ਬੜਾ ਵਧੀਆ ਗਾਇਆ, ਬੜਾ ਵਧੀਆ ਵਜਾਇਆ, ਬੜਾ ਅੱਛਾ ਬੋਲਿਆ ਜੀ, ਮਜ਼ਾ ਆ ਗਿਆ. ਮੋਸਟ ਆਫ ਅਸ ਆਰ ਸੇਇੰਗ ਆਫਟਰ ਦ ਦੀਵਾਨ, ਅੱਜ ਤਾਂ ਮਜ਼ਾ ਹੀ ਆ ਗਿਆ. ਦਿਸ ਇਜ਼ ਨਾਟ ਦ ਪਲੇਸ ਟੂ ਗੈਟ ਮਜ਼ਾ. ਇੱਥੇ ਕੁਛ ਨਾ ਕੁਛ ਜ਼ਿੰਦਗੀ ਨੂੰ ਤਰਤੀਬ ਦੇਣ ਵਾਸਤੇ ਅਸੀਂ ਆਉਂਦੇ, ਮਜ਼ੇ ਵਾਸਤੇ. ਤੁਹਾਡੇ ਯੂਕੇ 'ਚ, ਡਰਬੀ 'ਚ ਬਹੁਤ ਪਲੇਸ, ਦੇਰ ਆਰ ਮੈਨੀ ਪਲੇਸਿਸ ਟੂ ਗੈਟ ਮਜ਼ਾ. ਇੱਥੇ ਜ਼ਿੰਦਗੀ ਨੂੰ ਤਰਤੀਬ ਦੇਣ ਵਾਸਤੇ ਅਸੀਂ ਆਉਂਦੇ ਹਾਂ, ਔਰ ਜਦੋਂ ਜ਼ਿੰਦਗੀ ਤਰਤੀਬ ਦੇ ਨਾਲ ਹੋ ਜਾਵੇ, ਅਟਿਊਨਡ ਹੋ ਜਾਵੇ, ਉਸ ਵੇਲੇ ਇੱਥੋਂ ਮਜ਼ਾ ਨਹੀਂ, ਇੱਥੋਂ ਫਿਰ ਆਨੰਦ ਆਉਂਦਾ ਹੈ. ਜਿਸ ਪ੍ਰਥਾਏ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਆਪਣੀ ਬਾਣੀ ਦੀ ਬਾਣੀ ਹੀ ਉਚਾਰਨ ਕਰ ਦਿੱਤੀ, ਜਿਸਦਾ ਸਿਰਲੇਖ ਹੀ ਆਨੰਦ ਸਾਹਿਬ ਹੈ, ਇੱਥੇ ਫਿਰ ਆਨੰਦ ਦੀ ਪ੍ਰਾਪਤੀ ਹੁੰਦੀ ਹੈ. ਨਹੀਂ ਤਾਂ ਹੁਣ ਆਨੰਦ ਆਨੰਦ ਸਭ ਕੋ ਕਹੈ. ਜਿੱਥੋਂ ਆਨੰਦ ਮਿਲਣਾ ਹੈ ਉਸ ਦੇ ਬਾਰੇ ਜਾਣਿਆ ਹੀ ਨਹੀਂ, ਆਨੰਦ ਗੁਰੂ ਤੇ ਜਾਣਿਆ. ਸੋ ਸਤਸੰਗਤ ਜੀ, ਅੱਜ ਦੀ ਹਾਜ਼ਰੀ ਇੱਥੇ ਹੀ ਅਸੀਂ ਸਮਾਪਤ ਕਰਦੇ ਹਾਂ ਕੀਰਤਨ ਦਾ. ਚਿੱਤ ਬਹੁਤ ਕਰਦਾ ਹੈ ਹਮੇਸ਼ਾ ਹੀ ਕੁਛ ਨਾ ਕੁਛ ਸਾਂਝ ਕਰੀਏ, ਕਿਉਂਕਿ ਸਾਡੀ ਜ਼ਿੰਦਗੀ ਦਾ ਸਮਾਂ ਜਿਹੜਾ ਹੈ, ਵੀ ਹੈਵ ਨੋ ਆਈਡੀਆ ਹਾਊ ਮਚ ਟਾਈਮ ਲੈਫਟ. ਵੈਨ ਆਰ ਵੀ ਗੋਇੰਗ ਟੂ ਲੀਵ ਦਿਸ ਪਲੇਸ? ਦੇਰ ਆਰ ਮੈਨੀ ਔਨ ਦ ਲਾਈਨ, ਔਨ ਦ ਕਿਊ, ਦੇ ਆਰ ਵੇਟਿੰਗ ਟੂ ਕਮ ਟੂ ਦਿਸ ਵਰਲਡ. ਸੋ ਇਟ ਇਜ਼ ਆਰ ਰਿਸਪੋਂਸੀਬਿਲਿਟੀ ਟੂ ਕ੍ਰੀਏਟ ਸਮਥਿੰਗ ਗ੍ਰੇਟ, ਸਮਥਿੰਗ ਇੰਸਪਾਇਰਿੰਗ for those who are waiting to come. Kuch acha itthe khilar ke jaiye si, kuch acha sawar ke jaiye jadon is dharti place nu assi chhadiye. Before leaving this place we should create something great. So aao sare ral mil ke apan anand sahib da kirtan karde ha. Satguru ji tarskan laaj rakhan amritmi gurbani de kirtan gayan ਉਚਾਰਨ ਵਿਚਾਰਾਂ ਦੇ ਦੌਰਾਨ ਹੋ ਗਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮੁਆਫ਼ੀ ਬਖਸ਼ਣੀ ਜੀਓ. ਗੁਰੂ ਮਹਾਰਾਜ ਅਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਸੋ ਬਖਸ਼ ਲੈਣਾ. ਇੱਕ ਵਾਰੀ ਫੇਰ ਮੈਂ ਜੋ ਬਿਗਿਨਿੰਗ ਦੇ ਵਿੱਚ ਆਪਾਂ ਗੱਲ ਸ਼ੁਰੂ ਕੀਤੀ ਸੀ, ਉੱਥੇ ਹੀ ਮੈਂ ਸਮਾਪਤ ਕਰ ਰਿਹਾ ਹਾਂ. ਆਪਣੇ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰੀਏ, ਕੁਆਲਿਟੀ ਟਾਈਮ, ਔਰ ਬਹੁਤ ਇਨ ਅ ਨਾਈਸ ਵੇ. ਯੂ ਸ਼ੁਡ ਨਾਟ ਬੀ ਟੀਚਿੰਗ ਦੈਮ ਔਰ ਜੱਜਿੰਗ ਦੈਮ ਵਾਈਲ ਸ਼ੇਅਰਿੰਗ ਸਮਥਿੰਗ. ਉਹਨਾਂ ਨੂੰ ਵੀ ਅਧਿਕਾਰ ਦੇਈਏ ਆਪਣੀ ਓਪੀਨੀਅਨ ਸਾਂਝੀ ਕਰਨ ਦਾ. ਐਂਡ ਵੀ ਸ਼ੁਡ ਹੈਵ ਦ ਗੁਰਬਾਣੀ ਗਾਈਡੈਂਸ ਵਿਦ ਅਸ ਵਾਈਲ ਸ਼ੇਅਰਿੰਗ ਸਮਥਿੰਗ. ਇਟ ਇਜ਼ ਵੈਰੀ ਇੰਪੋਰਟੈਂਟ, ਬਹੁਤ ਜ਼ਰੂਰੀ ਹੈ. ਸਾਡੇ ਬੱਚੇ ਇੱਥੇ ਆ ਕੇ ਬੈਠਦੇ ਨੇ, ਸਦਕੇ ਜਾਈਏ. ਇਹਨਾਂ ਨੂੰ ਬਹੁਤ ਮੇਰੇ ਵੱਲੋਂ ਪਿਆਰ, ਅਸੀਸਾਂ. ਇਹਨਾਂ ਨੂੰ ਜ਼ਰੂਰ ਸਮਝਾਈਏ. ਦੇ ਵਾਂਟ ਟੂ ਲਰਨ, ਦੇ ਹੈਵ ਹੰਗਰ ਟੂ ਲਰਨ. ਇਟ ਇਜ਼ ਆਵਰ ਰਿਸਪੋਂਸੀਬਿਲਿਟੀ to be sharing something great, something constructive. Zarur is cheez da zarur khayal rakhiye. Veer ji hunna ne ajj jehdi baat kahi hai, is wal zarur dhyan deiye. Eh sada saryan da ek farz banda hai.

ਸਾਡੀ ਰਿਸਪੋਂਸੀਬਿਲਿਟੀ ਬਣਦੀ ਹੈ, ਕੇਵਲ ਉਹ ਪਰਿਵਾਰ ਨਹੀਂ ਜਿਨ੍ਹਾਂ ਦੇ ਨਾਲ ਇਸ ਤਰ੍ਹਾਂ ਦੇ ਇੰਸੀਡੈਂਟ ਹੋ ਰਹੇ ਨੇ ਜਾਂ ਹੋਏ ਨੇ, ਦੇ ਆਰ ਨੋਟ ਦ ਵਨ ਓਨਲੀ ਹੂ ਇਜ਼ ਰਿਸਪੋਂਸੀਬਲ। ਇਹ ਸਾਡੀ ਇੱਕ ਸਮਾਜਿਕ ਤੌਰ 'ਤੇ ਸਾਡੀ ਵੀ ਜ਼ਿੰਮੇਦਾਰੀ ਬਣਦੀ ਹੈ। ਜ਼ਰੂਰ ਇਸ ਦਾ ਖਿਆਲ ਰੱਖੀਏ। ਸਤਿਗੁਰੂ ਜੀ ਤਰਸ ਕਰਨ, ਗੁਰਬਾਣੀ ਗਾਈਡੈਂਸ ਜ਼ਰੂਰ ਸਾਡੇ ਜੀਵਨ ਵਿੱਚ ਅਸੀਂ ਰੱਖੀਏ। ਰਾਮ ਕਲੀ ਮਹਿਲਾ

दास एक ओंकार शिवगति सहाय वार शिवगति जी की पास तेजस्वी प्रथम भगवती सिमर कै गुरु नानक लई ध्याए फिर अंगद गुरते अमरदास रामदास हुए सहाय अर्जुन हर गोविंद नो सिमरो श्री हर राय श्री हर कृष्ण ध्याए सिद्धि सब दुख जाए तेग बहादुर सिमरह करण ओने दावे ताए सब थाए हुए सहाय दसवें पातशाह श्री गुरु गोबिंद सिंह महाराज जी सब थाए हुए सहाय ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਠ ਦਰਸ਼ਨ ਦੇ ਅਧਾਰ ਤੇ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਦ ਬੰਦ ਕਟਾਏ ਗਏ ਖੋਪੜੀਆਂ ਲਹਾਈਆਂ ਚੜਕੀਆਂ ਅਤੇ ਚੜੇ ਆਰੇ ਨਾਲ ਚੀਰੇ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੀ ਪੰਥ ਇਸਦਾ ਸਹਾਇ ਦਾ ਤਾਰ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪ ਜੀ ਦੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੇ ਓਟ ਸਚਿਪਤਾ ਵਾਹਿਗੁਰੂ ਜੀ ਆਪ ਜੀ ਦੀ ਹਜ਼ੂਰ ਅਰਦਾਸ ਜੋਦੜੀ ਬੇਨਤੀ ਹੈ ਜੀ ਆਪ ਜੀ ਦੇ ਬੱਚਿਆਂ ਨੇ ਰਲ ਮਿਲ ਕੇ ਕੀਰਤਨ ਰੂਪ ਬਾਣੀ ਪੜ੍ਹੀ ਹੈ ਜੀ ਬਾਣੀ ਪੜ੍ਹਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰ ਦੇਣਾ ਜੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਪ੍ਰਵਾਨ ਹੋਵੇ ਭੋਗ ਲੱਗਿਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤਾਉਣ ਜੀ ਆਪ ਜੀ ਦੀ ਆਗਿਆ ਹੋਵੇ ਜੋ ਛਕੇ ਸਵਾਸ ਸਵਾਸ ਆਪ ਜੀ ਦਾ ਨਾਮ ਸਤਿਨਾਮ ਸ਼੍ਰੀ ਵਾਹਿਗੁਰੂ ਜਪੇ ਹੁਣ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ

ਮਨਾ ਜਪ ਮਨ ਸਤ ਨਾਮ ਸਦਾ ਸਤ ਨਾਮ ਹਾਲਤ ਪਲਤ ਮੁਖ ਊਜਲ ਹੋਈ ਹੈ ਨਿਤ ਤਿਆਈਐ ਹਰ ਪੁਰਖ ਨਿਰ

ਆਠ ਪਹਿਰ ਹਰ ਹਰ ਜਸ ਗਾਈਐ ਗੁਰ ਆਪਣੇ ਉੱਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸਵਾ